ਲਓ ਜੀ ਸਾਰੇ ਭੈਣਾਂ ਅਤੇ ਵੀਰਾਵਾਂ ਨੂੰ, ਯਾਰਾਂ ਨੂੰ, ਦਿਲਦਾਰਾਂ ਨੂੰ, ਮਿੱਠੜੇ ਮਨ ਠਾਰਾਂ ਨੂੰ ਅਸਲਾਮ ਵਾਲੀਕੁਮ ਅਤੇ ਜੀ ਆਇਆਂ ਨੂੰ। ਸਤ ਬਿਸਮਿਲ੍ਲਾ, ਕੀ ਹਾਲ ਚਾਲ ਏ? ਠੀਕ ਠਾਕ ਹੋ? ਖੁਸ਼ਬਾਸ਼ ਹੋ? ਜ਼ਿੰਦਗੀਆਂ ਕਿਵੇਂ ਗੁਜ਼ਰਦੀਆਂ ਪਈਆਂ? ਹਾਲ ਅਹਿਵਾਲ ਕੀ ਨੇ? ਤੁਹਾਡੇ ਕੀ ਹਾਲ ਨੇ? ਤੁਹਾਡੇ ਆਪਣਿਆਂ ਦੇ ਕੀ ਹਾਲ ਨੇ? ਮੈਂ ਵੀ ਤੁਹਾਡੀ ਦੁਆਵਾਂ ਦੇ ਨਾਲ ਬਿਲਕੁਲ ਠੀਕ ਠਾਕ ਹੀ ਨੇ, ਖੁਸ਼ਬਾਸ਼ ਨੇ, ਅੱਲਾ ਪਾਕ ਦਾ ਕਰਮ ਹੀ ਨੇ ਅਤੇ

लॉजी प्रोग्राम शुरू हो गया, जिस प्रोग्राम नु आखदे ने रावि किनारे। रावि किनारे प्रोग्राम तुहाडे वास्ते पेश करदा है आरजे गुलाम अली जावेद, हर इतवार दे दिहाड़े दुपहरी 1 बजे तो लग के 3 बजे तक। ਤੁਹਾਡਾ ਆਪਣਾ ਫੈਮਿਲੀ ਚੈਨਲ ਹੁੰਦਾ FM 101 ਰੇਡੀਓ ਪਾਕਿਸਤਾਨ ਲਾਹੌਰ ਦਾ ਸਟੂਡੀਓ ਹੁੰਦਾ ਹੈ, ਔਰ ਗੱਲਾਂ ਦੀਆਂ ਮਿੱਠੜੇ ਮਨ ਠਾਰਾਂ ਦੀਆਂ, ਕੁਝ ਗੱਲਾਂ ਯਾਰਾਂ ਦੀਆਂ, ਕੁਛ ਦਿਲਦਾਰਾਂ ਦੀਆਂ, ਕੁਛ ਗੱਲਾਂ ਆਰ ਵਾਲਿਆਂ ਦੀਆਂ ਅਤੇ ਕੁਝ ਪਾਰ ਵਾਲਿਆਂ ਦੀਆਂ। ਕੁਝ ਕੁਝ ਗੱਲਾਂ ਅੱਜ ਦੀਆਂ, ਕੁਝ ਕੱਲ੍ਹ ਦੀਆਂ, ਕੁਝ ਗੁਜ਼ਰੇ ਪਲ ਦੀਆਂ, ਕੁਝ ਗੱਲਾਂ ਤੁਹਾਡੇ ਦਿਲ ਦੀਆਂ, ਕੁਝ ਗੱਲਾਂ ਮੇਰੇ ਦਿਲ ਦੀਆਂ।

ਲਓ ਜਨਾਬ ਫਿਰ ਆ ਜਾਓ ਮੇਰੇ ਨੇੜੇ ਨੇੜੇ ਔਰ ਇੱਥੇ ਬਹਿ ਜਾਓ ਠੱਡੀ ਛਾਂ 'ਤੇ। ਠੱਡੀ ਮਸ਼ੀਨ ਚੱਲਦੀ ਪਈ ਹੈ ਜਿਸ ਕਮਰੇ ਨੂੰ ਕੀਤਾ ਹੋਇਆ ਹੈ ਠੱਡਾ, ਅਤੇ ਤੁਸੀਂ ਇਹ ਪੀੜੇ ਚਾ ਲਵੋ ਅਤੇ ਮੇਰੇ ਨਾਲ ਬਹਿ ਜਾਓ। ਕੁਝ ਇੱਥੇ ਸੱਜੇ ਬਹਿ ਜਾਓ, ਕੁਝ ਖੱਬੇ ਬਹਿ ਜਾਓ, ਕੁਝ ਆਸੇ ਪਾਸੇ ਬਹਿ ਜਾਓ, ਅਤੇ ਕੁਝ ਉਹ ਮੇਰੇ ਸਾਹਮਣੇ ਆ ਕੇ ਬਹਿ ਜਾਓ। ਅਤੇ ਸ਼ੁਰੂ ਕਰੀਏ ਉਸ ਸਫ਼ਰ ਨੂੰ ਜਿਹੜਾ ਸਫ਼ਰ ਸਾਡਾ ਅਤੇ ਤੁਹਾਡਾ ਰਲ ਕੇ ਹੋਣਾ ਹੈ, 2 ਘੰਟੇ ਦਾ ਹੋਣਾ ਹੈ, 3 ਵਜੇ ਤੱਕ ਇਸ ਸਫ਼ਰ ਨੇ ਚੱਲਣਾ। ਇਹਦੇ ਵਿੱਚ ਗੱਪਾਂ ਛੱਪਾਂ ਵੀ ਮਰੇ ਸਾਂ, ਕੁਝ ਖਾਂਦੇ ਪੀਂਦੇ ਵੀ ਜਿਸਾਂ ਹੈ, ਕੋਈ ਹੱਸਾ ਮਜ਼ਾਕ ਜਿਹੜਾ ਹੈ ਉਹ ਵੀ ਕਰਨ ਦੇ ਜਿਸਾਂ ਹੈ, ਕੋਈ ਦੁੱਖ ਸੁੱਖ ਦੀਆਂ ਗੱਲਾਂ ਵੀ, ਅਤੇ ਕੁਝ ਇੱਕ ਦੂਜੇ ਨੂੰ ਨਸੀਹਤ ਵੀ ਕਰਸਾਂ ਹੈ। ਆਖਿਰ ਵਕਤ ਜੋ ਗੁਜ਼ਾਰਨਾ ਹੈ, ਵਕਤ ਗੁਜ਼ਾਰ ਕੇ ਫਿਰ ਅਸਾਂ ਜੁਦਾ ਹੋਣਾ। ਹਾਂ, ਇਸ ਸਫ਼ਰ ਦੇ ਵਿੱਚ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਸਫ਼ਰ ਖਲੂਸ ਏ ਦਿਲ ਨਾਲ ਹੋਣਾ ਚਾਹੀਦਾ ਹੈ, ਨੀਤਾਂ ਸਾਫ਼ ਹੋਣੀਆਂ ਚਾਹੀਦੀਆਂ, ਅਤੇ ਰਾਸ਼ਨ ਆਪਣਾ ਆਪਣਾ ਹੋਣਾ, ਯਾਨੀ ਖਾਣ ਪੀਣ ਸਾਰਿਆਂ ਦਾ ਆਪਣਾ ਆਪਣਾ।

ਬੜੀ ਖੁਸ਼ੀ ਆਉਂਦੀ ਪਈ ਹੈ, ਟੈਲੀਫੋਨ ਵੀ ਚੱਲਦਾ ਪਿਆ ਹੈ, ਫੇਸਬੁੱਕ ਵੀ ਚੱਲਦਾ ਪਿਆ, 4471 ਵੀ ਆਨ ਹੈ, ਮੈਸੇਜ ਵੀ ਉਸ 'ਤੇ ਆਉਂਦੇ ਪਏ ਨੇ ਅਤੇ ਕਮੈਂਟਸ ਵੀ ਆਉਂਦੇ ਪਏ ਨੇ। ਤੁਹਾਨੂੰ ਇੱਕ ਵਾਰੀ ਦੱਸਦਾ ਜਾਵਾਂ, ਜਿਹੜੇ ਨਵੇਂ ਨਵੇਂ ਲੋਕ ਹੋ, ਪਹਿਲੀ ਵਾਰੀ ਪਏ ਸੁਣਦੇ ਹੋ, ਜਾਂ ਜਿਹਨੇ ਹੁਣੇ ਹੁਣੇ FM 101 ਨੂੰ ਟਿਊਨ ਕੀਤਾ ਹੈ ਕਿ ਤੁਸੀਂ ਸੁਣ ਰਹੇ ਹੋ FM 101 ਲਾਹੌਰ, ਆਰਜੇ ਗੁਲਾਮ ਅਲੀ ਜਾਵੇਦ ਤੁਹਾਡੇ ਨਾਲ ਹੀ ਨੇ ਪੂਰੇ 3 ਵਜੇ ਤੱਕ ਰਾਸੀ। ਅਤੇ ਜੇ ਤੁਸੀਂ ਆਰਜੇ ਗੁਲਾਮ ਅਲੀ ਜਾਵੇਦ ਨੂੰ ਕਰਨਾ ਮੈਸੇਜ ਕਰਨੀ ਹੈ ਗੱਲ, ਤਾਂ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਟੁਰ ਜਾਓ, ਉੱਥੇ ਜਾ ਕੇ ਮੈਸੇਜ ਕਰੋ। ਔਰ ਮੈਸੇਜ ਜਦੋਂ ਕਰਨਾ ਤਾਂ ਟਾਈਪ ਕਰਨਾ, ਸਭ ਤੋਂ ਪਹਿਲੇ ਜੋ ਕੁਝ ਲਿਖਣਾ ਹੈ ਉਹ ਲਿਖਣਾ ਹੈ 101, ਯਾਨੀ 1 ਫਿਰ 0 ਫਿਰ 1 101 ਲਿਖ ਕੇ, ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦੇਣੀ ਹੈ, ਆਪਣਾ ਸੋਹਣਾ ਨਾਂ ਲਿਖਣਾ ਹੈ, ਚੰਗਾ ਮੈਸੇਜ ਲਿਖਣਾ ਹੈ, ਔਰ ਸੈਂਡ ਕਰਨਾ ਹੈ 4471 ਯਾਨੀ 4471। ਇਸ 'ਤੇ ਤੁਸੀਂ ਮੈਨੂੰ ਕਰੋਗੇ ਮੈਸੇਜ, ਮੈਂ ਮੈਸੇਜ ਕਰਾਂਗਾ ਆਨ ਏਅਰ। ਜਿਹਨਾਂ ਦਾ ਗੱਲ ਕਿ ਦਿਲ ਕੀਤਾ ਵੀ ਗੱਲ ਕਰਨੀ ਹੈ ਆਰਜੇ ਨਾਲ, ਆਪਣਾ ਦੇਸੀ ਜੇ ਆਰਜੇ ਬੈਠਾ ਵਿਹਲਾ, ਐਤਵਾਰ ਵਾਲੇ ਦਿਹਾੜੇ ਆ ਕੇ ਬਹਿ ਜਾਂਦਾ ਅਤੇ ਖੱਪ ਖੁੱਪ ਕੇ ਵਗ ਜਾਂਦਾ, ਉਹ ਮੇਰੇ ਨਾਲ ਜਨਾਬ ਗੱਲ ਵੀ ਕਰ ਸਕਦੇ ਨੇ। ਗੱਲ ਕਰਨ ਵਾਸਤੇ ਮੇਰਾ ਨੰਬਰ ਹੀ ਨਹੀਂ, ਨੰਬਰ ਨੋਟ ਕਰੋ, ਨਹੀਂ ਤਾਂ ਆਪਣੇ ਮੋਬਾਈਲ ਦੇ ਵਿੱਚ ਡਾਇਲ ਕਰ ਲਓ, ਉਹ ਨਹੀਂ ਤਾਂ ਇੱਥੇ ਬੋਏ 'ਤੇ ਲਿਖ ਲਵੋ, ਮੁੜ ਚੱਕਦੇ ਕਿਉਂ ਪਏ। 04221100101, ਅਤੇ ਜੇ ਇੰਝ ਸਮਝ ਨਾ ਆਈ ਹੋਵੇ ਤਾਂ 042 ਫਿਰ 111 ਫਿਰ 3 ਵਾਰੀ 00 ਫਿਰ 101। 04221100101। ਅਤੇ ਨੰਬਰ 1 ਚੈਨਲ ਮੁਹਰਮੁਲ ਹਰਾਮ ਦੀ ਛੁੱਟੀਆਂ 'ਤੇ ਰਹੇ, ਕਾਫੀ ਦਿਨਾਂ ਤੋਂ ਬਾਅਦ ਤੁਹਾਡੀ ਮੇਰੀ ਮੁਲਾਕਾਤ, ਔਰ ਜਿਹੜੀ ਕਾਫੀ ਦਿਨਾਂ ਤੋਂ ਬਾਅਦ ਮੁਲਾਕਾਤ ਹੁੰਦੀ ਹੈ, ਯਕੀਨਨ ਉਹ ਮੁਲਾਕਾਤ ਖੁਸ਼ਗਵਾਰ ਹੁੰਦੀ ਹੈ, ਚੰਗੀ ਹੁੰਦੀ ਹੈ, ਦਿਲ ਨੂੰ ਸਕੂਨ ਮਿਲਦਾ ਹੈ। ਔਰ ਵਿਛੜੇ ਯਾਰ ਜਦੋਂ ਦੁਬਾਰਾ ਮਿਲ ਲਵਣ ਤਾਂ ਫਿਰ ਇੱਕ ਉਹ ਚਾਹਤ ਜਿਹੀ ਬੇਦਾਰ ਹੋ ਜਾਂਦੀ ਹੈ, ਉਹ ਜਨਾਬ ਚਾਹਤ ਨੂੰ ਇੱਕ ਜਾਗ ਲੱਗ ਜਾਂਦੀ ਹੈ, ਉਹਦਾ ਇੱਕ ਨਤੀਜਾ ਨਿਕਲਦਾ, ਉਹਦਾ ਇੱਕ ਅਸਰ ਨਿਕਲਦਾ, ਦਿਲ ਨੂੰ ਸਕੂਨ ਆ ਜਾਂਦਾ ਹੈ, ਔਰ ਫਿਰ ਅਸੀਂ ਹੋ ਜਾਂਦੇ ਹਾਂ ਖੁਸ਼। ਅਤੇ ਅੱਜ ਵੀ ਕੁਝ ਇਸੇ ਤਰ੍ਹਾਂ ਦੀ ਗੱਲ ਕਿ ਮਿਲੇ ਬੜੇ ਦਿਨਾਂ ਬਾਅਦ, ਦਿਲ ਨੂੰ ਵੀ ਸਕੂਨ ਆਇਆ, ਅੱਖਾਂ ਨੂੰ ਵੀ ਸਰੂਰ ਆਇਆ, ਅਤੇ ਤੁਹਾਡਾ ਮੈਸੇਜ ਵੀ ਜ਼ਰੂਰ ਆਇਆ।

ਕਿਸੇ ਦਾ ਯਾਰ ਨਾ ਵਿਛੜੇ। ਜਿਹੜਾ ਲਫ਼ਜ਼ ਹੈ ਨਾ ਨਿਖੜਾਉਣ, ਵਿਛੜਾਉਣ, ਜੁਦਾਈ, ਇਹ ਇਨਸਾਨ ਹੈਵਾਨ ਦੋਵਾਂ ਵਾਸਤੇ ਬੜਾ ਬੁਰਾ। ਇਸ ਲਫ਼ਜ਼ ਦੇ ਵਿੱਚ ਇੱਕ ਆਪਣਾ ਡਰ ਹੈ, ਇਸ ਦੇ ਵਿੱਚ ਇੱਕ ਆਪਣਾ ਖੌਫ ਹੈ, ਔਰ ਇਹ ਪਰੇਸ਼ਾਨ ਕਰਿੰਦਾ ਹੈ ਹਰ ਉਸ ਨੂੰ ਜਿਹੜਾ ਮੁਹੱਬਤ ਕਰਨ ਵਾਲਾ ਹੁੰਦਾ ਹੈ। ਲਓ ਜੀ, ਜਿਹੜੇ ਲੋਕ ਲਾਹੌਰੋਂ ਬਾਹਰ ਜਾ ਰਹੇ ਨੇ ਕਿਸੇ ਮਕਸਦ ਵਾਸਤੇ, ਕਿਸੇ ਗਰਜ਼ ਵਾਸਤੇ, ਅੱਲਾ ਪਾਕ ਉਹਨਾਂ ਨੂੰ ਕਾਮਯਾਬੀ ਨਾਲ ਆਪਣੀ ਮੰਜ਼ਿਲ ਮਕਸੂਦ 'ਤੇ ਪਹੁੰਚਾਵੇ, ਔਰ ਖੈਰ ਓ ਖਰੀਅਤ ਨਾਲ ਵਾਪਸ ਆਉਣ। ਜਿਹੜੇ ਲੋਕਾਂ ਨੇ ਲਾਹੌਰ ਵੱਲ ਮੂੰਹ ਕੀਤਾ ਕਿਸੇ ਕੰਮ ਵਾਸਤੇ ਆ ਰਹੇ ਨੇ, ਅੱਲਾ ਪਾਕ ਉਹਨਾਂ ਨੂੰ ਉਸ ਕੰਮ ਦੇ ਵਿੱਚ ਕਾਮਯਾਬੀ ਦੇਵੇ। ਔਰ ਦਾਤਾ ਦੀ ਨਗਰੀ ਤੋਂ ਅਸੀਂ ਉਹਨਾਂ ਨੂੰ ਆਖਦੇ ਹਾਂ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ, ਸਤ ਬਿਸਮਿਲ੍ਲਾ ਅਤੇ ਪਾ ਖੈਰ ਆਗਲੇ। ਬਹੁਤ ਸਾਰੇ ਲੋਕ ਜਨਾਬ ਸੁਣਦੇ ਪਏ ਨੇ ਇਸ ਵਕਤ ਡਰਾਈਵਿੰਗ ਦੇ ਦੌਰਾਨ, ਬੜਾ ਅੱਛਾ ਲੱਗ ਰਿਹਾ ਕਿ ਤੁਸੀਂ ਮੇਰਾ ਪ੍ਰੋਗਰਾਮ ਸੁਣਦੇ ਪਏ ਹੋ, ਮੇਰੀਆਂ ਯਬਲੀਆਂ ਸੁਣਦੇ ਹੋ, ਯਬਲੀਆਂ ਨੂੰ ਪਸੰਦ ਕਰਦੇ ਹੋ, ਫਿਰ ਮੈਸੇਜ ਔਰ ਕਮੈਂਟਸ ਕਰਦੇ ਹੋ। ਸੈਯਦ ਤੱਕੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਬਿਸਮਿਲ੍ਲਾ ਕਰਾਂ। ਤੱਕੀ ਸ਼ਾਹ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਬਾਬਾ ਜੀ? ਖੈਰੀਅਤ ਏ? ਰੱਖਦੇ ਨੇ ਡਰਾਈਵਿੰਗ ਕਰਦੇ ਪਏ, ਡਰਾਈਵਿੰਗ ਦੇ ਦੌਰਾਨ ਤੁਹਾਡੇ ਪ੍ਰੋਗਰਾਮ ਨੂੰ ਸੁਣ ਰਹੇ ਹਾਂ, ਇੰਜੋਏ ਕਰ ਰਹੇ ਹਾਂ, ਅਤੇ ਮੇਰੇ ਨਾਲ ਮੇਰੇ ਅੱਬੂ ਸੈਯਦ ਨਜਮੁਲ ਹਸਨ ਸ਼ਾਹ ਸਾਹਿਬ ਮੌਜੂਦ ਨੇ, ਅਤੇ ਤੁਹਾਡੇ ਪ੍ਰੋਗਰਾਮ ਨੂੰ ਸੁਣ ਰਹੇ ਨੇ, ਇੰਜੋਏ ਕਰ ਰਹੇ ਨੇ। ਔਰ ਆਖਦੇ ਨੇ ਕਿ ਨਾਲ ਮੇਰੀ ਮਿਸਿਜ਼ ਵੀ ਮੌਜੂਦ ਨੇ। ਜਦੋਂ ਮਿਸਿਜ਼ ਮੌਜੂਦ ਹਨ ਤਾਂ ਜ਼ਹਿਰੇ ਬੱਚੇ ਵੀ ਨਾਲ ਮੌਜੂਦ ਹੋਣਗੇ। ਕਿੱਥੇ ਤੁਰੇ ਹੋ, ਕਿੱਧਰ ਚੱਲੇ ਹੋ, ਕੀ ਪ੍ਰੋਗਰਾਮ ਹਨ, ਕੀ ਮਨਸੂਬੇ ਨੇ, ਕਿਤੇ ਮੁਫ਼ਤ ਦੇ ਖਾਣੇ 'ਤੇ ਤਾਂ ਨਹੀਂ ਟੁਰੇ ਅੱਜ? ਬਹਰਹਾਲ ਜਨਾਬ, ਮੈਂ ਖੁਸ਼ ਆਮਦੀਦ ਆਖਦਾ ਤੱਕੀ ਸ਼ਾਹ ਸਾਹਿਬ ਨੂੰ, ਨਜਮੁਲ ਹਸਨ ਸ਼ਾਹ ਸਾਹਿਬ ਨੂੰ, ਰੁਬਾਬ ਫਾਤਿਮਾ ਨੂੰ, ਅਤੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ। ਦੁਆ ਕਰਦਾ ਹੈ ਸਫ਼ਰ ਤੁਹਾਡੇ ਵਾਸਤੇ ਵੈਸੇ ਇੱਜ਼ਤ, ਵੈਸੇ ਖੁਸ਼ੀ, ਔਰ ਵੈਸੇ ਸਕੂਨ ਹੋਵੇ। ਅਬਦੁਲ ਹਮੀਦ ਫਰੂਕਾਬਾਦ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਬਹੁਤ ਸ਼ੁਕਰੀਆ, ਅੱਲਾ ਪਾਕ ਤੁਹਾਨੂੰ ਸਲਾਮਤ ਆਬਾਦ ਰੱਖੇ। ਅਹਿਸਨ ਖਾਨ ਬੱਕਰ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਬੱਕਰ ਤੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ, ਔਰ ਜੀ ਆਇਆਂ ਨੂੰ ਆਖਿਆ ਨੇ ਵੈਲਕਮ, ਆਖਿਆ ਨੇ ਖੁਸ਼ ਆਮਦੀਦ, ਆਖਿਆ ਨੇ ਹਮੇਸ਼ਾ ਦੀ ਤਰ੍ਹਾਂ। ਅੱਜ ਵੀ ਤਾਰਿਕ ਬਾਈ ਕੁਵੈਤ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਔਰ ਫੇਸਬੁੱਕ 'ਤੇ ਕਮੈਂਟ ਕੀਤਾ ਤਾਰਿਕ ਬਾਈ ਨੇ, ਬਹੁਤ ਸ਼ੁਕਰੀਆ ਤਾਰਿਕ ਬਾਈ, ਸਲਾਮਤ ਰਹੋ, ਆਬਾਦ ਰਹੋ, ਵਸਦੇ ਰਹੋ, ਨਾ ਵਿਸਰੋ ਨਾ ਯਾਦ ਰਹੋ। ਲਓ ਜੀ, ਰਜ਼ਾ ਚੌਧਰੀ ਜੀ ਨੇ ਉਕਾੜੇ ਗਏ ਵਧੇ ਨੇ, ਔਰ ਉਕਾੜੇ ਤੋਂ ਪ੍ਰੋਗਰਾਮ ਸੁਣ ਰਹੇ ਨੇ, ਆਖਦੇ ਨੇ ਬਜ਼ੁਰਗਾਂ ਦੀ ਤਬੀਅਤ ਖਰਾਬ ਹੈ, ਅੱਲਾ ਪਾਕ ਉਹਨਾਂ ਨੂੰ ਸੁੱਖ ਸਲਾਮਤੀ ਦੇਵੇ। ਰਜ਼ਾ ਭਾਈ, ਤੁਸੀਂ ਉਹਨਾਂ ਦੀ ਖਿਦਮਤ ਕਰੋ, ਚੰਗੀ ਟਿਕਾ ਕੇ ਕਰੋ, ਦੱਬ ਕੇ ਕਰੋ ਖਿਦਮਤ, ਲੱਗੇ ਪਤਾ ਵੀ ਪੁੱਤਰ ਨੇਕ ਹੈ ਭਾਈ। ਲਓ, ਜਿਹੜੇ ਲੋਕ ਜਨਾਬ ਇਸ ਵਕਤ ਸਫ਼ਰ ਦੇ ਵਿੱਚ ਨੇ, ਉਹਨਾਂ ਦੇ ਨਾਮ ਇੱਕ ਸੋਹਣਾ ਜਿਹਾ ਗੀਤ, ਅਤੇ ਬਾਕੀ ਗੱਲਾਂ ਇਸ ਤੋਂ ਬਾਅਦ।

ਲਓ ਜਨਾਬ, ਗਰਮੀਆਂ ਜਿਹੜੀਆਂ ਨੇ ਉਹ ਬੜੀਆਂ ਜ਼ੋਰਾਂ 'ਤੇ ਆ ਗਈਆਂ ਨੇ। ਤੁਸੀਂ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਅਤੇ ਆਪਣੇ ਪਿਆਰਿਆਂ ਦੀ ਸਿਹਤ ਦਾ ਵੀ ਖਿਆਲ ਰੱਖਣਾ। ਗਰਮੀ ਦੇ ਮੌਸਮ ਦੇ ਨਾਲ ਨਾਲ ਜਿਹੜੇ ਹਿਫਾਜ਼ਤੀ ਤਦਾਬੀਰ ਨੇ ਉਹ ਜ਼ਰੂਰ ਕਰਨੀਆਂ ਨੇ। ਕੋਸ਼ਿਸ਼ ਕਰੋ ਕਿ ਗਰਮੀ ਦੇ ਵਕਤ ਦੇ ਵਿੱਚ ਜ਼ਿਆਦਾ ਬਾਹਰ ਨਾ ਨਿਕਲੋ, ਅਤੇ ਜੇ ਮਜਬੂਰੀ ਨਾਲ ਨਿਕਲਣਾ ਪਵੇ ਤਾਂ ਫਿਰ ਸਿਰ ਢਾਂਪ ਕੇ ਨਿਕਲਣਾ ਹੈ। ਉਹ ਯਾਨੀ ਸਿਰ 'ਤੇ ਟੋਪੀ ਕਰ ਲਓ, ਪਗੜੀ ਕਰ ਲਓ, ਕੋਈ ਰੁਮਾਲ ਸ਼ੁਮਾਲ ਰੱਖ ਲਓ, ਅਤੇ ਜਦੋਂ ਗਰਮੀ ਤੋਂ ਵਾਪਸ ਹਟਣਾ ਤਾਂ ਇੱਕਦਮ ਠੰਡੇ ਪਾਣੀ ਨਹੀਂ ਪੀਣੇ, ਨਹੀਂ ਪੀਣੇ, ਨਹੀਂ ਪੀਣੇ। ਅਤੇ ਜਿਹੜੇ ਆ ਬੱਚੇ ਨੇ ਜਿਨ੍ਹਾਂ ਨੂੰ ਸ਼ੌਕ ਹੈ ਬੜਾ ਬਰਫ਼ ਵਾਲੇ ਗੋਲੇ ਖਾਣ ਦਾ ਅਤੇ ਬਰਫ਼ ਖਾਣ ਦਾ ਅਤੇ ਠੰਡੇ ਪਾਣੀ ਪੀਣ ਦਾ, ਭਾਈ ਪਲੀਜ਼ ਖਿਆਲ ਕਰ ਲਓ। ਇਹ ਜਿਹੜੀ ਬਰਫ਼ ਹੈ, ਠੰਡੇ ਪਾਣੀ ਅਤੇ ਠੰਡੇ ਮਸ਼ਰੂਬ ਹੈ, ਗਲੇ ਨੂੰ ਕਰਦੇ ਜੇ ਖਰਾਬ ਅਤੇ ਜਦੋਂ ਗਲਾ ਹੋ ਜਾਂਦਾ ਗੁਲਾਬ ਅਤੇ ਤਬੀਅਤ ਹੋ ਜਾਂਦੀ ਗੜਬੜ, ਅਤੇ ਫਿਰ ਡਾਕਟਰ ਦੇ ਕੋਲ ਜਾਣਾ ਪੈਂਦਾ ਅਤੇ ਅਗਲੀ ਗੱਲ ਮੁੜ ਤੁਸੀਂ ਸਮਝ ਜਾਓ। ਉਸ ਨਾਲੋਂ ਬਿਹਤਰ ਹੈ ਕਿ ਇਤਿਹਾਤੀ ਤਦਾਬੀਰ ਕਰੋ, ਔਰ ਖਾਸ ਕਰਕੇ ਜਿਹੜੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਨੇ, ਇਹਨਾਂ ਦਾ ਖਿਆਲ ਕਰੋ। ਬੱਚੇ ਗਰਮੀਆਂ ਦੇ ਵਿੱਚ ਨਾ ਘੁੰਮਣ ਫਿਰਨ, ਇਹ ਗਲੀਆਂ ਦੇ ਵਿੱਚ ਆਵਾਰਾ ਨਾ ਹੋ ਜਾਣ, ਔਰ ਇਹ ਪਤਾ ਹੋਵੇ ਕਿ ਬੱਚੇ ਕਿੱਥੇ ਗਏ ਨੇ, ਕਿਉਂ ਗਏ ਨੇ। ਵਾਲਦੇਨ ਦੀ ਜ਼ਿੰਮੇਵਾਰੀ ਹੈ, ਖਾਸ ਕਰਕੇ ਅੰਮਾ ਜੀ ਦੀ ਜ਼ਿੰਮੇਵਾਰੀ ਹੈ, ਕਿਉਂਕਿ ਅੱਬਾ ਜੀ ਤਾਂ ਘਰੋਂ ਬਾਹਰ ਹੋਣਗੇ ਕਿਸੇ ਕੰਮ ਕਾਜ ਨੂੰ। ਸੋ ਇਹਨਾਂ ਜ਼ਿੰਮੇਵਾਰੀਆਂ ਨੂੰ ਜ਼ਰੂਰ ਖਿਆਲ ਰੱਖਿਆ ਕਰੋ। ਬੋਧੀ ਚੱਟ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਲਾਹੌਰ ਤੋਂ ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਨਾਲ ਸਲਮਾ ਜੀ ਸਾਡਾ ਪ੍ਰੋਗਰਾਮ ਸੁਣ ਰਹੀਆਂ ਨੇ। ਸਲਮਾ ਜੀ, ਥੈਂਕ ਯੂ ਸੋ ਮੱਚ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ, ਅੱਛਾ ਲੱਗਾ। ਉਮੀਦ ਕਰਦਾ ਕਿ ਇਹਦਾ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਰਸ ਔਰ ਬੋਧੀ ਜੱਟ ਸਲਮਾ ਜੀ, ਔਰ ਉਹ ਜਿਹੜੀਆਂ ਕਿ ਪ੍ਰੋਗਰਾਮ ਸੁਣ ਰਹੀਆਂ ਨੇ ਮੇਰੀਆਂ ਭੈਣਾਂ ਔਰ ਭਰਾ, ਔਰ ਅਜੇ ਤੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋਏ, ਉਹਨਾਂ ਨੂੰ ਵੀ ਮੈਂ ਆਖਦਾ ਬਈ ਜਲਦੀ ਆ ਜਾਓ, ਜਲਦੀ ਆ ਜਾਓ, ਕੋਈ ਗੱਲ ਨਹੀਂ। ਲੇਕਿਨ ਇੱਕ ਗੀਤ ਡੈਡੀਕੇਟ ਕਰਾਂਗਾ ਬੋਧੀ ਜੱਟ ਅਤੇ ਸਲਮਾ ਜੀ ਹੋਰਾਂ ਨੂੰ।

ਲਓ ਜਨਾਬ, ਮੈਸੇਜ ਦਾ ਕੋਈ ਸਿਲਸਿਲਾ ਸੀ ਉਹਨੂੰ ਪੂਰਾ ਕਰ ਲਵੀਏ। 4471 'ਤੇ ਪਹਿਲਾ ਮੈਸੇਜ ਮੈਨੂੰ ਕੀਤਾ ਸ਼ਹਿਦ ਨਦੀਮ ਨੇ, ਰੇਲਵੇ ਪੁਲਿਸ ਤੋਂ ਮੇਰਾ ਪ੍ਰੋਗਰਾਮ ਸੁਣਦੇ ਪਏ ਨੇ, ਆਨ ਡਿਊਟੀ ਨੇ ਲਾਹੌਰ ਇਸ ਵਕਤ 'ਤੇ ਪ੍ਰੋਗਰਾਮ ਸੁਣਦੇ ਪਏ ਨੇ ਅਤੇ ਆਖਦੇ ਨੇ ਬਹੁਤਾ ਹੀ ਤੁਹਾਡਾ ਪ੍ਰੋਗਰਾਮ ਜਿਹੜਾ ਹੈ ਉਹ ਮੈਨੂੰ ਪਸੰਦ ਆ ਰਿਹਾ, ਤੁਹਾਡੀਆਂ ਗੱਲਾਂ ਅੱਛੀਆਂ ਲੱਗ ਰਹੀਆਂ ਨੇ। ਬਹੁਤ ਸ਼ੁਕਰੀਆ ਬਾਈ, ਬੜੀ ਮਿਹਰਬਾਨੀ ਹੈ। ਸ਼ਹਿਦ ਨਦੀਮ ਬਾਈ, ਅੱਲਾਹ ਪਾਕ ਤੁਹਾਨੂੰ ਆਪਣੀ ਹਿਫਜ਼ੋ ਮਾਂ ਨੇ ਰੱਖੇ, ਜਿੱਥੇ ਰੱਖੇ ਖੁਸ਼ ਰੱਖੇ, ਵਸਦੇ ਰਹੋ, ਆਬਾਦ ਰਹੋ, ਮੇਰੇ ਪ੍ਰੋਗਰਾਮ ਦੇ ਵਿੱਚ ਆਇਓ, ਮੈਨੂੰ ਅੱਛਾ ਲੱਗਾ ਔਰ ਉਮੀਦ ਕਰਦਾ ਕਿ ਇਹਦਾ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਆਉਂਦੇ ਰਹੋਗੇ। ਇਸ ਤੋਂ ਇਲਾਵਾ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਤਾਰਿਕ ਬਾਈ ਕੁਵੈਤ ਤੋਂ, ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਕੀਤਾ ਨੇ, ਦੁਆਵਾਂ ਦਿੱਤੀਆਂ ਨੇ। ਸ਼ਿਰਾਜ਼ ਅਲੀ ਪ੍ਰੋਗਰਾਮ ਸੁਣਦੇ ਪਏ ਨੇ ਲਾਹੌਰ ਤੋਂ, ਪ੍ਰੋਗਰਾਮ ਦੀ ਤਾਰੀਫ ਕੀਤੀ ਨੇ। ਅਹਿਮਦ ਬੇਗ ਨੇ ਆ ਕੇ ਲਵ ਯੂ ਸਰ ਜੀ, ਲਵ ਯੂ ਟੂ ਅਹਿਮਦ ਬੇਗ, ਬਹੁਤ ਸ਼ੁਕਰੀਆ। ਇਫਤਖਾਰ ਅਹਿਮਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸਲਾਮ ਆਖਿਆ ਨੇ ਔਰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਨੇ। ਆਖਦੇ ਨੇ ਸਰ ਕਿਆ ਹਾਲ ਚਾਲ ਹੈ ਆਪਕਾ, ਮਾਸ਼ਾਅੱਲਾ ਬਹੁਤ ਅੱਛਾ ਪ੍ਰੋਗਰਾਮ ਹੈ, ਬਹੁਤ ਅੱਛਾ ਅੰਦਾਜ਼ ਹੈ ਔਰ ਬਹੁਤ ਖੂਬਸੂਰਤ ਆਵਾਜ਼ ਆਪਕੀ ਹੈ। ਅੱਲਾਹ ਤਾਲਾ ਆਪਕੋ ਹਮੇਸ਼ਾ ਹਰ ਖੁਸ਼ੀ ਨਸੀਬ ਕਰੇ, ਬਹੁਤ ਸ਼ੁਕਰੀਆ, ਆਮੀਨ, ਜ਼ਿੰਦਾਬਾਦ। ਇਫਤਖਾਰ ਬਾਈ ਮਿਹਰਬਾਨੀਆਂ, ਤੁਹਾਡੀਆਂ ਮੁਹੱਬਤਾਂ ਦਾ ਮਕਰੂਜ਼। ਆਮਿਰ ਟੇਲਰ ਖਾਨੇਵਾਲ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਖਾਨੇਵਾਲਾ ਲਿਓ, ਇੱਕ ਗੱਲ ਯਾਦ ਆ ਗਈ ਮੈਨੂੰ, ਚਲੋ ਫਿਰ ਛੱਡ ਦਿੰਦੇ ਹਾਂ, ਕਿਉਂਕਿ ਬੰਦੇ ਸੁਣਦੇ ਨੇ ਬਈ ਇਹ ਖਾਨੇਵਾਲ ਅਤੇ ਮੁਲਤਾਨ ਵਾਲੇ ਪਾਸੇ ਅੰਬ ਪੱਕ ਗਏ ਨੇ ਅਤੇ ਬੜੇ ਮਿੱਠੇ ਨੇ ਅਤੇ ਚਿੱਟਾ ਚੌਂਸਾ ਜਨਾਬ ਲਾਹੌਰ ਪੂਰੇ ਦੇ ਵਿੱਚ ਵੜਿਆ ਪਿਆ ਅਤੇ ਆਖਦੇ ਨੇ ਮੈਂ ਇਸ ਟਾਈਮ ਖਾਨੇਵਾਲ ਹਾਂ ਅਤੇ ਸ਼ੋਅ ਸੁਣ ਰਿਹਾ ਅਤੇ ਇਰਸ਼ਾਦ ਟੇਲਰ ਮਾਸਟਰ ਵੀ ਤੁਹਾਡਾ ਪ੍ਰੋਗਰਾਮ ਸੁਣ ਲਿਆ। ਇਰਸ਼ਾਦ ਬਈ ਵੇਖ ਲਵੋ, ਆਹ ਵੇਖ ਲਵੋ, ਆਹ ਹੁਣ ਆਮਿਰ ਦੀਆਂ ਗੱਲਾਂ ਸੁਣ ਲਵੋ, ਗੇੜਾ ਗੂੜਾ ਦੇ ਗਿਆ ਮੈਨੂੰ, ਅਸਲ ਗੱਲ ਵਾਲੇ ਪਾਸੇ ਨਹੀਂ ਆਇਆ। ਤਾਰਿਕ ਬਾਈ ਕੁਵੈਤ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਪਾਕਿਸਤਾਨ ਨੂੰ ਸਲਾਮ ਆਖਿਆ ਨੇ, ਤਮਾਮ ਲਿਸਨਰ ਨੂੰ ਸਲਾਮ ਆਖਿਆ ਨੇ। ਲਓ ਜਨਾਬ, ਅਬਦੁੱਲਾ ਗੁੱਜਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਤਾਰੀਫ ਕੀਤੀ ਨੇ ਔਰ ਗੁਲਾਬ ਦਾ ਫੁੱਲ ਸੈਂਡ ਕੀਤਾ ਨੇ। ਸ਼ਫਕਤ ਅਲੀ ਖਾਨ ਮਿਊ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ ਔਰ ਸ਼ਫਕਤ ਅਲੀ ਖਾਨ ਮਿਊ ਦੇ ਨਾਲ ਨਾਲ ਹੈ ਨੇ ਕੌਣ, ਚਾਚਾ ਜੀ ਮੁਸ਼ਤਾਕ ਖਾਨ ਮਿਊ ਔਰ ਮਾਸਟਰ ਸਲੀਮ ਜਵੇਦ ਮਿਊ, ਇਹ ਸਾਰੇ ਦੇ ਸਾਰੇ ਨੰਬਰਦਾਰ ਨੇ। ਪੀਰ ਮਹਿਲ ਚੱਕ ਨੰਬਰ 755 ਦੇ ਰਹਿਣ ਵਾਲੇ ਨੇ, ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਪੂਰੀ ਟੀਮ ਨੂੰ ਸਲਾਮ ਆਖਿਆ ਨੇ। ਅਬਦੁੱਲਾ ਗੁੱਜਰ ਨੇ ਆਖਿਆ ਵਾਹ ਜੀ ਵਾਹ, ਕਿਆ ਬਾਤ ਹੈ, ਸੰਦੀਪ ਲਾ ਜਵਾਬ ਹੈ। ਗੁਲ ਯਾਸੀਨ ਨਾਲ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਦਿਲ ਨਸ਼ੀਨ ਰੇਡੀਓ ਲਿਸਨਰ ਕਲੱਬ ਮੁਲਤਾਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਮਿਹਰਬਾਨੀ ਐਮ ਹਫੀਜ਼ ਉਰ ਰਹਿਮਾਨ ਬੱਕਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਫੌਜੀ ਅਸਲਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਇਕਬਾਲ ਸਕਰਦੂ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਮਿਹਰਬਾਨੀ ਸਕਰਦੂ ਵਾਲਿਓ, ਕੀ ਹਾਲ ਚਾਲ ਹੈ, ਠੱਡੇ ਮੌਸਮ ਭਰਾ ਸਾਨੂੰ ਵੀ ਸਾਧ ਲਓ, ਤੁਹਾਡੇ ਕੋਲ ਆ ਜਾ ਵੀ ਚਾਰ ਦੇ, ਅਸੀਂ ਵੀ ਰਾਹ ਆ ਵੀ ਹਾਏ ਹਾਏ ਸਰਦੀ ਵੀ ਲੱਗਦੀ ਹੈ, ਮੁੜੇ ਜਾ ਕੇ ਉੱਥੇ ਅਸੀਂ ਵੀ ਆਖੀਏ ਹੈ। ਅਤੇ ਤਾਰਿਕ ਬਾਈ ਦੀਆਂ ਹੋਰ ਸਾਰੀਆਂ ਮੁਹੱਬਤਾਂ ਨੇ ਬਈ ਸਾਰੇ ਲਿਸਨਰ ਵਾਸਤੇ, ਐਫ ਐਮ 101 ਦੀ ਟੀਮ ਵਾਸਤੇ ਅਤੇ ਸ਼ਮਸੀ ਵਾਸਤੇ ਔਰ ਸਲਾਮ ਆਖਿਆ ਨੇ ਸ਼ਮੀਮ ਆਪੀ ਨੂੰ ਅਤੇ ਫਰੀ ਆਪੀ ਨੂੰ। ਅਬਦੁੱਲਾ ਗੁੱਜਰ ਆਖਦੇ ਨੇ ਬਹੁਤ ਬਹੁਤ ਅੱਛਾ ਪ੍ਰੋਗਰਾਮ ਕਰ ਰਹੇ, ਆਪ ਬੈਸਟ ਅਰਜੀ ਹੈ ਔਰ ਜੀਤੇ ਰਹੇ। ਸ਼ੁਕਰੀਆ ਜੀ, ਮਿਹਰਬਾਨੀ ਅਬਦੁੱਲਾ ਗੁੱਜਰ ਸਾਹਿਬ। ਅੱਜ ਜ਼ਿਆਦਾਤਰ ਮੈਸੇਜ ਔਰ ਕਮੈਂਟਸ ਜਿਹੜੇ ਨੇ ਉਹ ਤੁਹਾਡੇ ਨੇ ਮੇਰੇ ਕੋਲ, ਅਹਿਮਦ ਤਾਰਿਕ ਔਰ ਮੁਹੰਮਦ ਤਾਰਿਕ, ਤੁਹਾਡਾ ਬਾਈ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ ਔਰ ਹਮੇਸ਼ਾ ਕੀ ਤਰ੍ਹਾਂ ਜ਼ਬਰਦਸਤ ਪ੍ਰੋਗਰਾਮ ਕਰ ਰਹੇ, ਮਿਹਰਬਾਨੀ ਤਾਰਿਕ ਬਾਈ, ਤੁਹਾਡੀਆਂ ਮੁਹੱਬਤਾਂ ਨੇ ਚਾਹਤਾਂ ਨੇ। ਇਸ ਤੋਂ ਇਲਾਵਾ ਜਨਾਬ ਉਸਮਾ ਖਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਆਖਦੇ ਨੇ, ਜਲਦੀ ਜਲਦੀ ਨਮਾਜ਼ ਪੜ੍ਹੀਏ, ਜਿਹਦਾ ਨੁਸਰਤ ਫਤਿਹ ਅਲੀ ਖਾਨ ਦਾ ਗੀਤ ਖਤਮ ਹੋਇਆ ਅਤੇ ਮੈਂ ਆ ਗਈ ਹਾਂ ਪ੍ਰੋਗਰਾਮ ਦੇ ਵਿੱਚ ਅਤੇ ਹੁਣ ਪੂਰੇ 3 ਵਜੇ ਤੱਕ ਤੁਹਾਡੇ ਨਾਲ ਹਾਂ, ਮੈਂ ਇੱਧਰ ਉੱਧਰ ਬਿਲਕੁਲ ਨਹੀਂ ਜਾਂਦੀ। ਇਸ ਤੋਂ ਇਲਾਵਾ ਜਨਾਬ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਸ਼ਹਿਜ਼ਾਦ ਬਾਈ, ਔਰ ਸ਼ਹਿਜ਼ਾਦ ਬਾਈ ਨੇ ਆਖਿਆ ਕਿ ਤੱਕ ਸੱਜਣਾ ਸਾਨੂੰ ਗੀਤ ਸੁਣਾ ਦਿਓ। ਰਿਮਸ਼ਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਈਆਂ, ਆਖਦੇ ਨੇ ਥੋੜ੍ਹੀ ਜਿਹੀ ਬਿਮਾਰ ਹੋ ਗਈਆਂ, ਮੇਰੇ ਲਈ ਦੁਆ ਕਰ ਦਿਓ, ਮੇਰੀ ਤਬੀਅਤ ਠੀਕ ਹੋ ਜਾਵੇ। ਰਿਮਸ਼ਾ ਜੀ ਤੁਹਾਡੀ ਤਬੀਅਤ ਠੀਕ ਹੋ ਜਾ ਸੀ ਸ਼ਹਿਜ਼ਾਦ ਬਾਈ, ਥੈਂਕ ਯੂ ਸੋ ਮੱਚ। ਉਸਮਾ ਖਾਨ ਜਿੰਦੇ ਰਹੋ, ਔਰ ਰੁਬੀਨਾ ਮਲਿਕ ਬਾਗਬਾਨਪੁਰਾ ਤੋਂ ਪ੍ਰੋਗਰਾਮ ਦੇ ਵਿੱਚ ਪਹਿਲੀ ਦਫ਼ਾ ਸ਼ਾਮਿਲ ਹੋਏ ਨੇ, ਰੁਬੀਨਾ ਮਲਿਕ ਸਾਹਿਬਾਂ ਨੂੰ ਅਕਸਰ ਵੈਲਕਮ ਜੀ ਆਇਆਂ ਨੂੰ, ਸਤਿ ਬਿਸਮਿਲਾ, ਜਿੱਥੇ ਵੀ ਹੋ ਜਿਸ ਅੰਦਾਜ਼ ਦੇ ਵਿੱਚ ਵੀ ਹੋ, ਰੁਬੀਨਾ ਸਾਹਿਬ ਅੱਲਾ ਪਾਕ ਤੁਹਾਨੂੰ ਖੁਸ਼ ਸਲਾਮਤ ਰੱਖੇ, ਤੁਹਾਨੂੰ ਖੁਸ਼ੀਆਂ ਦੇਵੇ, ਤੁਹਾਡੇ ਚਾਹਣ ਵਾਲਿਆਂ ਨੂੰ ਖੁਸ਼ ਰੱਖੇ ਔਰ ਹਮੇਸ਼ਾ ਹੱਸਦੇ ਵਸਦੇ ਰਹੋ, ਔਰ ਅੱਜ ਮੈਂ ਫੁੱਲ ਨਹੀਂ ਮੁਸਕਰਾਉਂਦੇ, ਇੰਝ ਮੁਸਕਰਾਉਂਦੇ ਰਹੋ ਔਰ ਮੇਰੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਆਉਂਦੇ ਰਹੋ।

ਲਓ ਜੀ ਰੁਬੀਨਾ ਜੱਟੀ ਸਾਹਿਬਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਰੁਬੀਨਾ ਜੱਟੀ ਸਾਹਿਬਾ, ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਅੱਛਾ ਲੱਗਾ। ਔਰ ਉਮੀਦ ਕਰਦਾ ਕਿ ਤੁਸੀਂ ਖੈਰ ਹੋ, ਖੈਰੀਅਤ ਨਾਲ ਹੋਵੋਗੇ ਔਰ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨਾਲ ਰਹੋਗੇ। ਰਿਮਸ਼ਾ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਬਾਦਾਮੀ ਬਾਗ ਤੋਂ। ਰਿਮਸ਼ਾ ਜੀ ਥੈਂਕ ਯੂ, ਅੱਲਾ ਪਾਕ ਤੁਹਾਨੂੰ ਸਿਹਤ ਸਲਾਮਤੀ ਦੇਵੇ, ਖੁਸ਼ ਰਹੋ। ਔਰ ਫਰੀ ਆਪੀ ਚੁਬੁਰਜੀ ਤੋਂ ਪ੍ਰੋਗਰਾਮ ਸੁਣਦੇ ਪਏ ਨੇ। ਫਰੀ ਆਪੀ ਨੇ ਕਿਹਾ ਕਿ ਜਿਤਨੇ ਵੀ ਲੋਕ ਸੁਣ ਰਹੇ ਨੇ ਸਾਰਿਆਂ ਨੂੰ ਮੇਰੇ ਤਰਫੋਂ ਸਲਾਮ ਔਰ ਦੁਆ। ਔਰ ਉਹਨਾਂ ਆਖਿਆ ਜੀ ਤਾਰਿਕ ਬਾਈ ਕੋਇਤ ਵਾਲਿਆਂ ਨੂੰ ਮੇਰੇ ਸਲਾਮ ਆਖੋ, ਔਰ ਰਜ਼ਾ ਚੌਧਰੀ ਦੇ ਵਾਲਦ ਸਾਹਿਬ ਦੀ ਤਬੀਅਤ ਖਰਾਬ ਹੈ, ਉਹਨਾਂ ਦੇ ਲਈ ਦੁਆ ਕਰੋ। ਔਰ ਇੱਕ ਗੀਤ ਡੈਡੀਕੇਟ ਕਰੋ, ਔਰ ਡੈਡੀਕੇਟ ਕਰੋ ਸਾਰੀ ਖਵਾਤੀਨ ਨੂੰ। ਜਨਾਬ ਇੱਕ ਗੀਤ ਖਵਾਤੀਨ ਦੇ ਮਿਜ਼ਾਜ ਦਾ ਡੈਡੀਕੇਟ ਕਰਾਂਗਾ ਇਸ ਵਕਤ। ਜਿਤਨੀਆਂ ਵੀ ਖਵਾਤੀਨ ਮੇਰਾ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਉਹਨਾਂ ਦੇ ਨਾਵੇਂ ਸੁਣ ਕੇ ਦੱਸਣਾ, ਯਕੀਨਨ ਦੱਸਣਾ, ਜ਼ਰੂਰ ਦੱਸਣਾ, ਔਰ ਇਹ ਦੱਸਣਾ ਕਿ ਇਹ ਗੀਤ ਤੁਹਾਨੂੰ ਕੈਸਾ ਲੱਗਾ। ਐਸੀ ਖਵਾਤੀਨ ਜਿਹੜੀ ਮੇਰਾ ਪ੍ਰੋਗਰਾਮ ਸੁਣ ਰਹੀਆਂ ਨੇ, ਉਹਨਾਂ ਦੇ ਨਾਵੇਂ ਪਰੀ ਆਪੀ ਦੇ ਤਰਫੋਂ।

ਹਾਏ ਹੱਥ ਛੋੜ ਦੇ ਤੇ ਦਿਲ ਮੋੜ ਦੇ ਮੈਂ ਤੇਰੇ ਨਾਲ ਰੁੱਸੀ ਵਧੀ ਓਏ ਗੱਲਾਂ ਸਾਰੀਆਂ ਘਰ ਦੱਸੀਆਂ ਹੱਥ ਛੋੜ ਦੇ ਤੇ ਦਿਲ ਮੋੜ ਦੇ ਕਿਉਂ ਜੀ ਹੱਥ ਛੋੜ ਦੇ ਤੇ ਦਿਲ ਮੋੜ ਦੇ।

ਜਿਹੜੀ ਚਾਹਤ ਹੈ ਨਾ, ਚਾਹਤ ਬੜੀ ਚੀਜ਼ ਹੈ ਔਰ ਚਾਹਤ ਹੋਣੀ ਚਾਹੀਦੀ, ਇੱਕ ਦੂਜੇ ਦਾ ਰੱਖ ਰਖਾਅ ਹੋਣਾ ਚਾਹੀਦਾ। ਇਹ ਚਾਹਤ ਦੀ ਗੱਲ ਮੇਰੇ ਜ਼ਹਿਨ 'ਚ ਇਸ ਤੋਂ ਆਈ ਕਿ ਮੈਂ ਬੜੇ ਦਿਨਾਂ ਬਾਅਦ ਆਇਆ ਅਤੇ ਹਰ ਬੰਦੇ ਦੀ ਜਿਹੜੀ ਕਾਲ ਹੈ ਉਹਦੇ ਵਿੱਚ ਇਤਨੀ ਤਾਸੀਰ ਹੈ, ਇਤਨੀ ਮੁਹੱਬਤ ਔਰ ਅਪਣਾਈ ਹੈ ਅਤੇ ਮਹਿਸੂਸ ਹੁੰਦਾ ਹੈ ਕਿ ਅਸੀਂ ਇੱਕ ਲੰਬੇ ਅਰਸੇ ਤੋਂ ਜੁਦਾ ਸੀ ਔਰ ਇੱਕ ਦੂਜੇ ਲਈ ਉਦਾਸ ਸੀ। ਯਕੀਨ ਕਰੋ ਕਿ ਜਿਹੜੀ ਚਾਹਤ ਮੁਹੱਬਤ ਨਾਲ ਤੁਸੀਂ ਮੈਨੂੰ ਮੈਸੇਜ ਕਰ ਰਹੇ ਹੋ, ਦੱਸ ਰਹੇ ਹੋ, ਇਸੇ ਤਰ੍ਹਾਂ ਮੈਂ ਵੀ ਤੁਹਾਨੂੰ ਮਿਸ ਕਰਦਾ ਰਹਿ ਗਿਆ। ਲੇਕਿਨ ਜ਼ਹਿਰ ਮੁਹਰਮ ਦੀਆਂ ਮਸਰੂਫੀਆਤ ਔਰ ਮੁਹਰਮ ਦਾ ਮੁਕੱਦਸ ਮੰਥ ਔਰ ਆਯਾਮ ਅਤੇ ਉਹਨਾਂ ਵਜ੍ਹਾ ਤੋਂ ਫਿਰ ਪ੍ਰੋਗਰਾਮ ਵੀ ਕੋਈ ਨਾ ਹੋਵੇ ਅਤੇ ਮੈਂ ਵੀ ਹਾਜ਼ਰ ਨਾ ਹੋ ਸਕਿਆ। ਲਤੀਫ ਮੁਗਲ ਸਾਹਿਬ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਐਡਮਨ ਨੇ, ਔਰ ਪ੍ਰੋਗਰਾਮ ਨੂੰ ਪਸੰਦ ਪਏ ਕਰਦੇ ਨੇ ਅਤੇ ਆਖਦੇ ਪਏ ਨੇ ਰਜ਼ਾ ਬਾਈ ਦੇ ਵਾਲੇ ਸਾਹਿਬ ਤਬੀਅਤ ਖਰਾਬ, ਇਹਨਾਂ ਦੇ ਲਈ ਦੁਆ ਕਰੋ। ਅਸੀਂ ਸਾਰੇ ਦੁਆਗੋ ਹੈ ਕਿ ਅੱਲਾਹ ਪਾਕ ਰਜ਼ਾ ਬਾਈ ਦੇ ਵਾਲਿਦ ਸਾਹਿਬ ਨੂੰ ਜਲਦ ਸਿਹਤ ਅਤਾ ਕਰੇ। ਰਿਆਜ਼ ਬਾਈ 18 ਹਜ਼ਾਰੀ ਜੰਗ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਆਖਦੇ ਨੇ ਅੱਜ ਤਾਂ ਬਾਈਆ ਯਾਦ ਕਰਾ ਦਿੱਤਾ ਜੀ, ਮਾਹੌਲ ਬਣਾ ਦਿੱਤਾ ਜੀ, ਚਸ ਬਣਾ ਦਿੱਤੀ ਜੀ, ਮਿਹਰਬਾਨੀ ਆ ਰਿਆਜ਼ ਬਾਈ। ਅਮਾਰਾ ਬੇਗ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਔਰ ਆਖਦੇ ਨੇ ਕਿ ਇੰਝ ਲੱਗਦਾ ਕਿ ਸਾਡੀ ਕੋਈ ਕੀਮਤੀ ਚੀਜ਼ ਜਿਹੜੀ ਹੈ ਉਹ ਗਵਾਚ ਗਈ ਹੈ, ਗੁੰਮ ਹੋ ਗਈ ਹੈ। ਲੇਕਿਨ ਜਦੋਂ ਤੁਸੀਂ ਦੁਬਾਰਾ ਜਾਇਓ, ਤੁਹਾਡੀ ਆਵਾਜ਼ ਸੁਣੀਏ ਅਤੇ ਦਿਲ ਬਾਗ ਬਾਗ ਹੋ ਗਿਆ। ਅਹਿਮਦ ਬਾ ਬੇਗ ਬੰਦ ਰੋਡ ਤੋਂ ਸੰਧੇ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਅਹਿਮਦ ਬੇਗ ਤੁਹਾਡਾ ਸ਼ੁਕਰੀਆ, ਮਿਹਰਬਾਨੀ ਹੈ, ਸਲਾਮਤ ਰਹੋ। ਸ਼ਹਿਜ਼ਾਦ ਮੁਨੀਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਜਨਾਬ ਸਰੱਕੀ ਬੈਲਟ ਤੋਂ, ਜਨਾਬ ਮੁਜ਼ੱਫਰਗੜ੍ਹ ਵਾਲੇ ਪਾਸੋਂ ਪ੍ਰੋਗਰਾਮ ਨੂੰ ਸੁਣਿਆ ਨੇ, ਪਸੰਦ ਕੀਤਾ ਨੇ, ਆਖਿਆ ਨੇ ਤੁਹਾਡੀ ਭਾਬੀ ਯਾਨੀ ਮੇਰੀ ਬੇਗਮ ਮੋਹਤਰਮਾ ਵੀ ਤੁਹਾਡਾ ਪ੍ਰੋਗਰਾਮ ਸੁਣ ਰਹੀਆਂ ਨੇ। ਸ਼ਹਿਜ਼ਾਦ ਮੁਨੀਰ ਬਾਈ ਬੇਗਮ ਮੋਹਤਰਮਾ ਸਾਹਿਬਾ ਦਾ ਨਾਮ ਬੜਾ ਪਿਆਰ ਨਾਲ ਔਰ ਅਦਬ ਨਾਲ ਲੈ ਰਹੇ ਹਨ। ਲੱਗ ਗਿਆ ਪਤਾ ਬਾਈ, ਲੱਗ ਗਿਆ ਪਤਾ। ਹਾਂ, ਅਤੇ ਔਰ ਆਖਦੇ ਨੇ ਸਾਡੇ ਨਾਲ ਜਨਾਬ ਮੌਲਵੀ ਕਾਸਿਮ ਸਾਹਿਬ ਜਿਹੜੇ ਨੇ ਉਹ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਪਏ ਕਰਦੇ ਨੇ। ਇਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ ਕਿ ਮੇਰੇ ਪ੍ਰੋਗਰਾਮ ਦੇ ਵਿੱਚ ਹੋਏ ਸ਼ਾਮਿਲ। ਲਓ ਜਨਾਬ ਇੱਕ ਗੀਤ ਤੁਹਾਡੇ ਨਾਮ, ਉਸ ਤੋਂ ਬਾਅਦ ਖਬਰਾਂ ਤੋਂ ਬਾਅਦ ਫਿਰ ਅਮਨੇ

ਅਸਲਾਮ ਅਲੈਕੁਮ ਐਂਡ ਅਸਲਾਮ ਅਲੈਕੁਮ ਸਾਰੇ ਭੈਣਾਂ ਅਤੇ ਭਰਾਵਾਂ ਨੂੰ, ਸਾਰੇ ਯਾਰਾਂ ਨੂੰ, ਸਾਰੇ ਦਿਲਦਾਰਾਂ ਨੂੰ ਅਤੇ ਮਨ ਠਾਰਾਂ ਨੂੰ ਅਰਜੇ ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਾ ਸਲਾਮ ਹੋਵੇ। ਔਰ ਤੁਹਾਡੇ ਕੋਲ ਪੁੱਛਦਾ ਕਿ ਕੀ ਹਾਲ ਚਾਲ ਹੈ ਤੁਹਾਡਾ, ਠੀਕ ਠਾਕ ਹੋ, ਖੁਸ਼ਬਾਸ਼ ਹੋ, ਜ਼ਿੰਦਗੀਆਂ ਕਿਵੇਂ ਗੁਜ਼ਰਦੀਆਂ ਪਈਆਂ ਨੇ ਔਰ ਹਾਲ ਅਹਿਵਾਲ ਕੀ ਨੇ, ਤੁਸੀਂ ਕਿਵੇਂ ਵਧਿਓ ਔਰ ਤੁਹਾਡੇ ਅਜ਼ੀਜ਼ ਵਕਾਰਬ ਔਰ ਪਿਆਰੇ ਕੈਸੇ ਨੇ। ਪ੍ਰੋਗਰਾਮ ਦਾ ਦੂਜਾ ਘੰਟਾ ਸ਼ੁਰੂ ਹੋ ਗਿਆ। ਦੂਜੇ ਘੰਟੇ ਦੇ ਵਿੱਚ ਇੱਕ ਸੋਹਣਾ ਟਾਪਿਕ, ਸੋਹਣੀ ਸਾਂਝ, ਸੋਹਣੀ ਗੱਲਬਾਤ ਤੁਸੀਂ ਮੇਰੇ ਨਾਲ ਕਰੋਗੇ। ਪ੍ਰੋਗਰਾਮ ਹੋ ਗਿਆ ਰਾਵੀ ਕਿਨਾਰੇ, FM 101 ਹੋ ਗਿਆ, ਰੇਡੀਓ ਪਾਕਿਸਤਾਨ ਲਾਹੌਰ ਦਾ ਸਟੂਡੀਓ ਹੋ ਗਿਆ, ਅਤੇ ਮੈਨੂੰ ਤੁਸੀਂ ਜਾਣਦੇ ਹੋ, ਮੈਂ ਤੁਹਾਡਾ ਆਪਣਾ ਅਰਜੈਨੇ ਗੁਲਾਮ ਅਲੀ ਜਾਵੇਦ। ਹਰ ਇਤਵਾਰ ਨੂੰ ਆਹ ਧਮਕਦਾਂ 1 ਵਜੇ ਤੋਂ ਲੱਗ ਕੇ 3 ਵਜੇ ਤੱਕ ਤੁਹਾਡਾ ਸਿਰ ਖਾਨਾ ਯਬਲੀਆਂ ਮਾਰਦਾ। ਉਹ ਯਬਲੀਆਂ ਤੁਸੀਂ ਸੁਣਦੇ ਹੋ, ਪਸੰਦ ਕਰਦੇ ਹੋ, ਫਿਰ ਉਸ 'ਤੇ ਸਾਂਝ ਪੈਂਦੇ ਹੋ, ਕਮੈਂਟਸ ਕਰਿੰਦੇ ਹੋ। ਅੱਜ ਵੀ ਜਿੰਨਾ ਬੰਦਿਆਂ ਦਾ ਦਿਲ ਪੈ ਕਰਿੰਦਾ ਕਿ ਮੇਰੇ ਨਾਲ ਗੱਲ ਕਰਨੀ ਨੇ, ਤਾਂ ਮੇਰਾ ਨੰਬਰ ਜਿਹੜਾ ਹੈ ਉਹ ਨੋਟ ਕਰ ਲਓ, ਉਸ 'ਤੇ ਤੁਸੀਂ ਗੱਲ ਕਰ ਸਕਦੇ ਹੋ। 042 ਤੁਹਾਨੂੰ ਪਤਾ ਲਾਹੌਰ ਦਾ ਕੋਡ ਹੈ, 042 ਮਿਲਾਓਗੇ, ਉਸ ਤੋਂ ਬਾਅਦ 111 000 101, ਯਾਨੀ 042, ਫਿਰ 111, ਫਿਰ 3 ਵਾਰੀ 0, ਫਿਰ 101, ਇਸ 'ਤੇ ਆ ਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਔਰ ਮੈਨੂੰ ਦੱਸ ਸਕਦੇ ਹੋ ਕਿ ਪ੍ਰੋਗਰਾਮ ਕੈਸਾ ਲੱਗ ਰਿਹਾ, ਤੁਸੀਂ ਕੌਣ ਹੋ, ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ 'ਤੇ, ਕੀ ਮਸ਼ਵਰਾ ਦੇਣਾ ਚਾਹੁੰਦੇ ਹੋ। ਹਾਂ, ਜੇ ਤੁਹਾਡਾ ਦਿਲ ਕਰੇ ਕਿ ਚੁੱਪ ਕਰਕੇ ਮੈਸੇਜ ਹੀ ਕਰਨਾ ਹੈ, ਹੋਰ ਕਾਹੀ ਨਹੀਂ ਗੱਲ ਕਰਨੀ, ਤਾਂ ਫਿਰ ਆਪਣੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਓ, ਉੱਥੇ ਟਾਈਪ ਕਰੋ 101 101, ਦਾ ਮਤਲਬ ਹੈ ਕਿ FM 101 ਲਾਹੌਰ 'ਤੇ ਭੇਜੋਗੇ। 101 ਟਾਈਪ ਕਰਕੇ ਉਸ ਤੋਂ ਬਾਅਦ ਸਪੇਸ 'ਚ ਦਿਓ, ਆਪਣਾ ਸੋਹਣਾ ਨਾਂ 'ਚ ਲਿਖੋ, ਇਹਨਾਂ ਨਫੀਸ ਅਤੇ ਪਿਆਰੀਆਂ ਉਂਗਲੀਆਂ ਨਾਲ ਇੱਕ ਸੋਹਣਾ ਜਿਹਾ ਮੈਸੇਜ 'ਚ ਟਾਈਪ ਕਰੋ, ਟਾਪਿਕ 'ਤੇ ਗੱਲ 'ਚ ਕਰੋ, ਅਤੇ ਇਸ ਮੈਸੇਜ ਨੂੰ ਸੈਂਡ ਕਰ ਦਿਓ 4471, ਯਾਨੀ 4471। ਅਤੇ ਜੇ ਤੁਹਾਡਾ ਦਿਲ ਕਰੇ ਫੇਸਬੁੱਕ 'ਤੇ ਬਹਿ ਕੇ ਕਮੈਂਟ ਹੀ ਕਰਨੇ, ਤਾਂ ਫਿਰ ਫੇਸਬੁੱਕ ਦੇ ਪੇਜ 'ਤੇ ਚਲੇ ਜਾਓ, ਉੱਥੇ ਸਰਚ ਆਪਸ਼ਨ ਹੈ, ਸਰਚ ਕਰ ਲਓ FM 101 ਲਾਹੌਰ। 101 ਲਾਹੌਰ ਜਦੋਂ ਓਪਨ ਹੋ ਜਾਏਗਾ ਤਾਂ ਉਹਦੇ ਉੱਤੇ ਅਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਲੱਗੀ ਹੋਣੀ ਹੈ, ਲੇਕਿਨ ਵਿਖਿਆ ਹੈ 101 ਲਾਹੌਰ ਡੂਢਣਾ ਨੇ। ਓਏ ਮੁੜ ਹੋਰ ਦੇ ਨਾ ਕਿਦਾਂ ਹੀ ਲੱਗੇ ਵਤਿਆ, ਮੁੜ ਆਖਿਆ ਅਰਜੇ ਦੀ ਸਮਝ ਕਾ ਨਹੀਂ ਪੀ ਆਉਂਦੀ, ਜਬਲੀਆਂ ਮਾਰੀ ਜਾਂਦਾ, ਇਹ ਪਤਾ ਨਹੀਂ ਕਿਦੂ ਆ ਕੇ ਇੱਥੇ ਬਹਿ ਗਿਆ ਹੈ। ਇੰਝ ਨਾ ਹੋਵੇ ਵੀ ਹੁਣ ਤੁਹਾਨੂੰ ਆਪ ਨੂੰ ਪਤਾ ਨਾ ਲੱਗੇ ਵੀ ਤੁਸੀਂ ਲਾਹੌਰ ਡੂਢਣਾ ਤਾਂ ਵਧਿਓ, ਇਸਲਾਮਾਬਾਦ, ਮੁਲਤਾਨ ਅਤੇ ਲਾਹੌਰ, ਅਤੇ ਕਸੂਰ ਮੇਰਾ ਬਣਾਈ ਵੱਤੂ, ਇੰਝ ਨਾ ਕਰਿਆ ਨਾ ਕਰਿਆ, ਕੋਈ ਸੁਣ ਲਿਸਨੇ। ਇੱਕ ਤਾਂ ਗੱਲਾਂ ਮੈਨੂੰ ਤੁਹਾਡੇ ਕੰਨ ਦੇ ਵਿੱਚ ਦੱਸਣੀਆਂ ਪੈਂਦੀਆਂ, ਹੈਂ, ਸ਼ਰੀਕਾ ਸ਼ਰੂਕਾ ਵੀ ਹੁੰਦਾ, ਮੁੜ ਉਸ ਤੋਂ ਵੀ ਬਚਣਾ ਪੈਂਦਾ।

ਲਓ ਜਨਾਬ, ਜੇ ਤੁਸੀਂ ਅੱਜ ਦਾ ਟੋਪਿਕ ਪੁੱਛਣਾ ਤਾਂ ਫਿਰ ਅੱਜ ਦਾ ਟੋਪਿਕ ਬੜਾ ਸਵਾਦੀ ਹੈ ਕਿ ਤੁਸੀਂ ਆਪਣੀ ਕੀਮਤੀ ਚੀਜ਼ਾਂ ਆਪਣੇ ਰਾਜ਼ ਕਿਹਦੇ ਕੋਲ ਬਤੌਰ ਅਮਾਨਤ ਰੱਖਦੇ ਹੋ। ਹਾਏ ਹਾਏ ਹਾਏ, ਕੀ ਯਾਦ ਕਰੇ ਸੋ ਕਿ ਤੁਸੀਂ ਆਪਣੀਆਂ ਅਮਾਨਤਾਂ ਜਿਹੜੀਆਂ ਨੇ ਉਹ ਕਿਹਦੇ ਕੋਲ ਰੱਖਦੇ ਹੋ, ਆਪਣੀਆਂ ਕੀਮਤੀ ਚੀਜ਼ਾਂ ਕਿਹਦੇ ਕੋਲ ਬਤੌਰ ਅਮਾਨਤ ਰੱਖਦੇ ਹੋ। ਅਗਰ ਇਹ ਚੀਜ਼ਾਂ ਨਹੀਂ ਰੱਖਦੇ ਤਾਂ ਫਿਰ ਯਕੀਨਨ ਤੁਹਾਡੇ ਕੁਝ ਰਾਜ਼ ਹੁੰਦੇ ਨੇ, ਕੁਝ ਦਿਲ ਦੀਆਂ ਗੱਲਾਂ ਹੁੰਦੀਆਂ ਨੇ। ਉਹ ਬੰਦਾ ਗੱਲਾਂ ਆਪਣੇ ਨਾਲ ਨਾ ਕਰੇ ਨਾ ਤਾਂ ਢਿੱਡ ਪੱਟਦਾ, ਦਿਮਾਗ ਐਵੇਂ ਆਕੜ ਜਾਂਦਾ ਅਤੇ ਬੰਦਾ ਐਵੇਂ ਮੁਰੜੀਂਦਾ ਰਹਿੰਦਾ, ਐਵੇਂ ਬੰਦੇ ਨੂੰ ਵੱਟ ਪਾਉਂਦੇ ਰਹਿੰਦੇ ਵੀ ਜਿੱਤਣ ਤੇ ਗੱਲ ਮੈਂ ਦੱਸਣੀ ਨਹੀਂ, ਮੈਨੂੰ ਸਕੂਨ ਨਹੀਂ ਆਉਣਾ। ਅਤੇ ਤੁਸੀਂ ਮੈਨੂੰ ਦੋ ਗੱਲਾਂ ਅੱਜ ਦੱਸਣੀਆਂ ਹਨ ਵੀ ਤੁਹਾਡਾ ਜਿਹੜਾ ਹਮਰਾਜ਼ ਹੈ ਉਹ ਕੌਣ ਹੈ, ਯਾਨੀ ਰਾਜ਼ ਦੀਆਂ ਗੱਲਾਂ ਸਭ ਤੋਂ ਕਰੀਬੀ ਕਿਹੜਾ ਹੈ ਜਿਹਨੂੰ ਤੁਸੀਂ ਦੱਸਦੇ ਹੋ। ਅਤੇ ਦੂਆ ਮੈਨੂੰ ਤੁਸੀਂ ਇਹ ਦੱਸਣਾ ਵੀ ਤੁਹਾਨੂੰ ਅਗਰ ਆਪਣੀਆਂ ਚੀਜ਼ਾਂ ਬਤੌਰ ਅਮਾਨਤ ਰੱਖਣੀਆਂ ਪਵਣ ਤਾਂ ਤੁਸੀਂ ਕਿਹਦੇ ਕੋਲ ਜਾ ਕੇ ਅਮਾਨਤ ਰੱਖ ਸੋ। ਗੱਲ ਸਮਝ ਆਈ ਕਿ ਕਾਈ ਨਾ? ਉਹ ਇੱਕ ਵਾਰੀ ਮੁੜ ਸੁਣ ਲਓ, ਐਵੇਂ ਮੈਨੂੰ ਲੱਗਦਾ ਜਿਵੇਂ ਮੈਂ ਬਾਲਾਂ ਨੂੰ ਪੜ੍ਹਾਈਂਦਾ ਬੈਠੋ ਹਾਂ, ਗੱਲ ਮੈਨੂੰ ਯਾਦ ਵੀ ਕਰਾਉਣੀ ਪੈਂਦੀ, ਪਤਾ ਨਹੀਂ ਤੁਹਾਡੀ ਤਵੱਜੋ ਕਿਤੇ। ਉਹ ਬਾਈ ਮੁੜ ਸੁਣ ਲਓ, ਮੁੜ ਸੁਣ ਲਵੋ। ਤੂੰ ਸਮਝ, ਦੋ ਗੱਲਾਂ ਅੱਜ ਦੱਸਣੀਆਂ, ਦੋ ਗੱਲਾਂ। ਅਗਰ ਤੁਹਾਡਾ ਕੀਮਤੀ ਸਮਾਨ ਇਹ ਚੀਜ਼ਾਂ ਨੇ, ਇਹ ਤੁਸੀਂ ਬਤੌਰ ਅਮਾਨਤ ਰੱਖਣਾ ਹੋਵੇ ਤਾਂ ਕਿਹਦੇ ਕੋਲ ਜਾ ਕੇ ਰੱਖ ਸੋ, ਨੰਬਰ ਵਨ। ਨੰਬਰ ਟੂ, ਅਗਰ ਤੁਸੀਂ ਕੋਈ ਰਾਜ਼ ਦੀ ਗੱਲ ਸ਼ੇਅਰ ਕਰਨੀ ਹੋਵੇ, ਸਖ਼ਤ ਡੂੰਘੀ ਰਾਜ਼ ਦੀ ਗੱਲ, ਤਾਂ ਉਹ ਤੁਸੀਂ ਕਿਹਦੇ ਨਾਲ ਕਰਦੇ ਹੋ? ਇਹ ਤੁਸੀਂ ਮੈਨੂੰ ਦੱਸਣਾ ਫੇਸਬੁੱਕ 'ਤੇ ਦੱਸੋ ਤਾਂ, ਕਾਲ 'ਤੇ ਦੱਸੋ ਤਾਂ, 4471 'ਤੇ ਦੱਸੋ ਤਾਂ। ਇਹ ਤਾਂ ਹੈ ਤੁਹਾਡੀ ਮਰਜ਼ੀ, ਮੇਰਾ ਤਾਂ ਇਹਦੇ ਵਿੱਚ ਕਸੂਰ ਕੋਈ ਨਹੀਂ, ਨਾ ਮੇਰੀ ਇਹਦੇ ਵਿੱਚ ਕੋਈ ਰਾਏ। ਰਾਏ ਤੁਹਾਡੀ ਆਪਣੀ, ਮਸ਼ਵਰਾ ਤੁਹਾਡਾ ਆਪਣਾ, ਗੱਲ ਤੁਹਾਡੀ ਆਪਣੀ, ਅਤੇ ਮੈਂ ਸੁਣੀਂਦਾ ਪੈਂਦੇ ਗੀਤ ਤੁਹਾਨੂੰ ਸਰੈਕੀ ਜਿਹਾ, ਅਤੇ ਮੁੜ ਤੁਹਾਡੇ ਨਾਲ ਆਉਣਾ, ਤੁਸੀਂ ਗੱਲਾਂ

ਲਓ ਜੀ, ਅੱਜ ਦਾ ਸਾਡਾ ਟੋਪਿਕ ਜਿਹੜਾ ਜਿਸ 'ਤੇ ਤੁਸੀਂ ਸਾਂਝ ਪਾ ਰਹੇ ਹੋ, ਟੋਪਿਕ ਇਹ ਹੈ ਕਿ ਤੁਹਾਨੂੰ ਅਗਰ ਕੋਈ ਕੀਮਤੀ ਚੀਜ਼ਾਂ ਜਿਹੜੀਆਂ ਨੇ ਘਰ ਦੀਆਂ ਜਾਂ ਆਪਣੀਆਂ, ਉਹ ਕਿਸੇ ਦੇ ਕੋਲ ਬਤੌਰ ਅਮਾਨਤ ਰੱਖਣੀਆਂ ਪਵਣ, ਤਾਂ ਕਿਹਦੇ ਕੋਲ ਜਾ ਕੇ ਰੱਖੋਗੇ? ਔਰ ਤੁਹਾਡੀ ਅਗਰ ਰਾਜ ਦੀ ਕੋਈ ਡੂੰਘੀ ਗੱਲ ਹੈ ਤਾਂ ਉਹ ਤੁਸੀਂ ਕਿਹਦੇ ਨਾਲ ਸ਼ੇਅਰ ਕਰੋਗੇ? ਇਹ ਤੁਸੀਂ ਦੋ ਗੱਲਾਂ ਮੈਨੂੰ ਦੱਸਣੀਆਂ ਨੇ। ਸ਼ਮੀਮ ਆਪੀ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਨੇ। ਸ਼ਮੀਮ ਆਪੀ ਨੇ ਲੰਬੀ ਸਾਰੀ ਕਾਲ ਕੀਤੀ, ਮੁਖਤਲਿਫ ਗੱਲਾਂ ਕੀਤੀਆਂ, ਦੁਆਵਾਂ ਦਿੱਤੀਆਂ, ਅਤੇ ਉਹਨਾਂ ਸਲਾਮ ਆਖੇ ਨੇ ਤਾਰਿਕ ਬਾਈ ਕੁਏਤ ਵਾਲਿਆਂ ਨੂੰ, ਨਾਲ ਅਨੀਲਾ ਨੂੰ ਸਲਾਮ ਆਖੇ ਨੇ, ਔਰ ਰੁਬੀਨਾ ਜੱਟੀ ਨੂੰ ਸਲਾਮ ਆਖੇ ਨੇ। ਸ਼ਹਿਜ਼ਾਦ ਬਾਈ ਦੁਬਾਰਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ, ਆਖਦੇ ਨੇ ਭਾਈਓ ਉਹ ਮੇਰਾ ਗੀਤ ਨਹੀਂ ਉਹ ਚਲਾਇਓ। ਮੈਂ ਸਰ ਹਾਜ਼ਰ ਹਾਂ, ਤੁਹਾਡਾ ਗੀਤ ਚਲਾਈਨਾ ਹੈ, ਕਿਹੜੀ ਗੱਲ ਹੈ? ਅਤੇ ਉਜ਼ਮਾ ਖਾਨ ਆਏ ਅਤੇ ਉਹ ਆਖਦੇ ਨੇ ਉਹ ਕਿਹਦੇ ਨਾਲ ਵਫਾਵਾਂ ਦੇ ਰੋਲੇ ਪੈ ਗਏ ਜੇ, ਉਹ ਨਹੀਂ ਨਹੀਂ ਵਫਾਵਾਂ ਦੇ ਰੋਲੇ ਕੋਈ ਨਹੀਂ, ਗੀਤ ਦੀ ਹੱਦ ਤੱਕ ਗੱਲ। ਅਤੇ ਸ਼ਿਰਾਜ਼ ਬਾਈ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਲਾਹੌਰ ਤੋਂ, ਆਖਦੇ ਨੇ ਰਾਜ ਕੀ ਬਾਤ ਸਿਰਫ ਔਰ ਸਿਰਫ ਮਾਂ ਕੋ ਬਤਾਊਂਗਾ ਔਰ ਕਿਸੀ ਕੋ ਨਹੀਂ। ਵਾਹ ਸ਼ਿਰਾਜ਼ ਬਾਈ ਵਾਹ। ਅਤੇ ਮੇਰੇ ਜਿਹੜਾ ਟਾਪਿਕ ਉਹਦਾ ਦੂਜਾ ਹਿੱਸਾ ਰਹਿ ਗਿਆ ਕਿ ਅਗਰ ਤੁਸੀਂ ਆਪਣੀ ਕੀਮਤੀ ਚੀਜ਼ਾਂ ਬਤੌਰ ਅਮਾਨਤ ਕਿਸੇ ਕੋਲ ਰੱਖਣੀਆਂ ਹੋਣ ਤਾਂ ਕਿਹਦੇ ਕੋਲ ਰੱਖੋਗੇ? ਅਤੇ ਮੈਸੇਜ ਆਇਆ ਜੀ, ਅਸਲਾਮ ਵਾਲੇਕੁਮ ਭਾਈ, ਆਪ ਔਰ ਆਪਕਾ ਸ਼ੋ ਬਹੁਤ ਅੱਛਾ ਹੈ, ਇਤਨੇ ਦਿਨ ਕਹਾਂ ਤੇ ਆਏ ਹੈ। ਸਾਜਿਦ ਹੁਸੈਨ ਸ਼ਾਦਰਾ ਆਖਦੇ ਨੇ ਕਭੀ ਕਭੀ ਕੁਛ ਚੀਜ਼ਾਂ ਛੋੜ ਦੇਣਾ ਹੀ ਬਿਹਤਰ ਹੋਤਾ ਹੈ, ਜੈਸੇ ਕਿ ਵੋ ਸਵਾਲ ਜਿਸ ਕਾ ਕੋਈ ਜਵਾਬ ਨਾ ਹੋ, ਵੋ ਹਾਥ ਜੋ ਵਕਤ ਪਰ ਸਾਥ ਨਾ ਦੇ, ਵੋ ਰਿਸ਼ਤਾ ਜੋ ਕਦਰ ਨਾ ਕਰੇ, ਔਰ ਵੋ ਪਿਆਰ ਜੋ ਸਿਰਫ ਮਤਲਬ ਕੇ ਲਈ ਹੋ, ਆਪਸੇ ਜੁੜਾ ਹੋਆ ਸਾਜਿਦ ਸ਼ਾਹਦਰਾ ਟਾਊਨ। ਕਿਆ ਬਾਤ ਹੈ ਸਾਜਿਦ ਬਾਈ, ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ। ਅਤੇ ਟਾਪਿਕ 'ਤੇ ਵੀ ਸਾਂਝ ਪਾਓ ਨਾ, ਅਤੇ ਦੱਸੋ ਕਿ ਤੁਸੀਂ ਆਪਣੀ ਕੀਮਤੀ ਚੀਜ਼ਾਂ ਅਗਰ ਤੁਹਾਨੂੰ ਬਤੌਰ ਅਮਾਨਤ ਰੱਖਣੀਆਂ ਪਵਣ ਤਾਂ ਕਿਹਦੇ ਕੋਲ ਰੱਖੋਗੇ? ਔਰ ਅਗਰ ਤੁਸੀਂ ਰਾਜ ਦੀ ਗੱਲ ਕਰਨੀ ਹੈ ਤਾਂ ਉਹ ਵੀ ਕਿ ਡੂੰਘੀ ਗੱਲ ਹੈ, ਚੰਗੀ ਕੀਮਤੀ ਗੱਲ ਹੈ ਰਾਜ ਦੀ, ਉਹ ਤੁਸੀਂ ਕਿਹਦੇ ਨਾਲ ਸ਼ੇਅਰ ਕਰੋਗੇ? ਮੇਰਾ ਟਾਪਿਕ ਇਹ, ਕਾਲ 'ਤੇ ਵੀ ਦੱਸ ਸਕਦੇ ਹੋ, ਕਮੈਂਟਸ 'ਤੇ ਵੀ ਦੱਸ ਸਕਦੇ ਹੋ, ਔਰ ਫੇਸਬੁੱਕ 'ਤੇ ਵੀ ਦੱਸ ਸਕਦੇ ਹੋ, ਲੇਕਿਨ ਕਮੈਂਟਸ ਚੌਂਕਿ ਜ਼ਿਆਦਾ ਹੁੰਦੇ ਨੇ ਅਤੇ ਮੈਸੇਜ ਉੱਪਰ ਥੱਲੇ ਹੋ ਜਾਂਦੇ ਨੇ, ਜਾਂ ਤਾਂ ਫਿਰ ਮੈਸੇਜ 'ਤੇ ਦੱਸੋਗੇ 4471 'ਤੇ, ਜਾਂ ਫਿਰ ਕਾਲ 'ਤੇ ਦੱਸੋਗੇ। ਲਾਈਵ ਕਾਲ ਦਾ ਸਿਲਸਿਲਾ ਵੀ ਹੋਣਾ, ਔਰ ਲਾਈਵ ਕਾਲ ਦਾ ਸਿਲਸਿਲਾ ਹੋਣਾ ਹੀ ਨਹੀਂ, 2:30 ਵਜੇ ਆ ਕੇ ਤੁਸੀਂ ਮੁੜ ਮੈਨੂੰ ਦੱਸ ਛੱਡਣਾ ਬਈ ਤੁਸੀਂ ਕੀ ਸਮਝਦੇ ਹੋ, ਕੀ ਕਹਿੰਦੇ ਹੋ, ਔਰ ਤੁਹਾਡੇ ਦਿਲ ਦੇ ਵਿੱਚ ਗੱਲ ਕੀ ਹੈ ਟਾਪਿਕ ਦੇ ਮੁਤਲਿਕ। ਲਓ ਜਨਾਬ, ਇੱਕ ਪੁਰਾਣਾ ਜਿਹਾ ਗੀਤ, ਸ਼ਹਿਜ਼ਾਦ ਬਾਈ ਦੀ ਫਰਮਾਇਸ਼।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਇੱਕ ਦਫ਼ਾ ਫਿਰ ਲਤੀਫ਼ ਮੁਗਲ ਸਾਹਿਬ। ਲਤੀਫ਼ ਮੁਗਲ ਸਾਹਿਬ ਬਹੁਤ ਸ਼ੁਕਰੀਆ, ਬੋਧੀ ਜੱਟ ਦੁਬਾਰਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਆਏ, ਔਰ ਤਾਰਿਕ ਭਾਈ ਅਜ਼ਮੀਰ ਟਾਊਨ ਲਾਹੌਰ ਤੋਂ ਪ੍ਰੋਗਰਾਮ ਦੇ ਵਿੱਚ ਪਹਿਲੀ ਦਫ਼ਾ ਸ਼ਾਮਿਲ ਹੋਏ ਨੇ। ਤਾਰਿਕ ਭਾਈ ਵੈਲਕਮ, ਖੁਸ਼ ਆਮਦੀਦ। ਤੁਸੀਂ ਹੁਕਮ ਦਿੱਤਾ ਤਾਂ ਉੱਲੇ ਦਾ ਗੀਤ ਨਿੱਕੀ ਜੀ ਗੱਲ ਤੋਂ ਰੁਸਣਾ ਢੋਲਾ ਤੈਡੀ ਕਮਾਲ ਹੈ। ਅੱਜ ਦਾ ਟੋਪਿਕ ਹੈ ਕਿ ਤੁਸੀਂ ਅਗਰ ਕੋਈ ਤੁਹਾਨੂੰ ਕੀਮਤੀ ਚੀਜ਼ਾਂ ਆਪਣੀਆਂ ਘਰ ਦੀਆਂ ਜਾਂ ਆਪਣੀਆਂ ਕਿਸੇ ਕੋਲ ਅਮਾਨਤ ਰੱਖਵਾਉਣੀਆਂ ਪਵਣ ਤਾਂ ਕਿਹਦੇ ਕੋਲ ਰੱਖੋਗੇ, ਔਰ ਅਗਰ ਤੁਹਾਨੂੰ ਕੋਈ ਰਾਜ਼ ਆਪਣੇ ਦਿਲ ਦੇ ਰਾਜ਼ ਖੁਫੀਆ ਗੱਲਾਂ ਸ਼ੇਅਰ ਕਰਨੀਆਂ ਪਵਣ ਤਾਂ ਕਿਹਦੇ ਨਾਲ ਸ਼ੇਅਰ ਕਰੋਗੇ? ਇੱਕ ਮੇਰੇ ਬੜੇ ਜਿਹੇ ਪਿਆਰੇ ਜਿਹੇ ਦੋਸਤ ਨੇ, ਬੜੇ ਸੋਹਣੇ ਜਿਹੇ ਮਨਮੋਹਣੇ ਜਿਹੇ, ਕਾਸ਼ਿਫ ਸਾਹਿਬ, ਉਹ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਔਰ ਕਾਸ਼ਿਫ ਨੁਮਾਨ ਆਖਦੇ ਨੇ ਕਿ ਮੈਨੂੰ ਤਾਂ ਅਗਰ ਕੀਮਤੀ ਚੀਜ਼ਾਂ ਬਤੌਰ ਅਮਾਨਤ ਰੱਖਣੀਆਂ ਪਈਆਂ ਤਾਂ ਤੁਹਾਡੇ ਕੋਲ ਰੱਖਾਂਗਾ, ਕਿਉਂਕਿ ਮੈਨੂੰ ਯਕੀਨ ਹੈ ਕਿ ਤੁਸੀਂ ਅਮਾਨਤ ਦੇ ਵਿੱਚ ਖਿਆਨਤ ਨਹੀਂ ਕਰਦੇ ਹੋ। ਕਾਸ਼ਿਫ ਭਾਈ ਤੁਹਾਡਾ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਤੁਹਾਡੀਆਂ ਮੁਹੱਬਤਾਂ ਨੇ, ਤੁਹਾਡਾ ਵੱਡਾ ਪਾਨ ਨੇ, ਅੱਛਾ ਪਾਨ ਨੇ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ, ਲੇਕਿਨ ਖਾਵਣ ਦੀ ਕੋਈ ਚੀਜ਼ ਮੇਰੇ ਕੋਲ ਅਮਾਨਤ ਨਾ ਰੱਖਣਾ। ਖਾਸ ਕਰਕੇ ਮਟਨ ਛੱਟਣ ਪੱਕੇ ਹੋਏ ਹੋਵੇ ਨਾ, ਕੜਾਈ ਛੜਾਈ ਹੋਵੇ ਤਾਂ ਉਹ ਨਹੀਂ ਰੱਖਣਾ ਮੇਰੇ ਕੋਲ। ਲਓ ਜੀ, ਸਿਰਫ 2 ਮਿੰਟ ਰਹਿ ਗਏ, 2 ਮਿੰਟ ਤੋਂ ਬਾਅਦ ਲਾਈਵ ਕਾਲ ਚੱਲਣੀ, ਔਰ ਅੱਜ ਦਾ ਟੋਪਿਕ ਹੋਣਾ ਕਿ ਤੁਸੀਂ ਕੀਮਤੀ ਚੀਜ਼ਾਂ ਅਗਰ ਅਮਾਨਤ ਰੱਖਣੀਆਂ ਪਵਣ ਤਾਂ ਕਿਹਦੇ ਕੋਲ ਰੱਖੋਗੇ, ਔਰ ਤੁਹਾਡੇ ਡੂੰਘੇ ਰਾਜ਼ ਜਿਹੜੇ ਹੈ ਨੇ ਉਹ ਕਿਹਦੇ ਨਾਲ ਸ਼ੇਅਰ ਕਰੋਗੇ ਅਗਰ ਕਰਨੇ ਹੋਣ ਤਾਂ।

0: ਲਓ ਜੀ ਲਾਈਵ ਕਾਲ ਦੇ ਸਿਲਸਿਲੇ ਵਾਲੇ ਪਾਸੇ ਆਈਏ। ਨੰਬਰ ਸੁਣ ਲਵੋ, ਨੰਬਰ ਨੋਟ ਕਰ ਲਓ, 042-111-000-101, ਯਾਨੀ 042-111-001। ਪਹਿਲੀ ਕਾਲ ਲੈਂਦੇ ਹਾਂ, ਵੇਖਦੇ ਹਾਂ ਸਾਡੇ ਨਾਲ ਕੌਣ ਨੇ ਅਤੇ ਸਾਨੂੰ ਕੀ ਕਹਿੰਦੇ ਨੇ। ਅਸਲਾਮੁ ਅਲੈਕੁਮ।
1: ਹੈਲੋ, ਅਸਲਾਮੁ ਅਲੈਕੁਮ। ਲਾਹੌਰ ਤੋਂ ਨਲਾਇਕ ਸ਼ਗੀਰ ਹਾਜ਼ਰ ਹੈ।
0: ਓਏ ਨਲਾਇਕ ਸ਼ਗੀਰ, ਰਿਮਸ਼ਾ ਹੋਰੀ ਆ ਗਏ ਨੇ। ਵਾਹ ਵਾਹ ਵਾਹ, ਰਿਮਸ਼ਾ ਪੰਜਾਬੀ ਆਈ ਤਾਂ ਤੁਸੀਂ ਸੋਹਣੀ ਬੋਲੋਗੇ, ਸੋਹਣੀ ਪੰਜਾਬੀ ਬੋਲੋ ਨਾ
1: ਜੀ। ਲਾਹੌਰ ਤੋਂ ਰਿਮਸ਼ਾ ਆ ਗਈ ਹੈ, ਕੀ ਹਾਲ ਹੈ?
0: ਮੈਂ ਠੀਕ ਹਾਂ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਹੈ?

0: अल्हम्दुलिल्लाह, मैं बिल्कुल ठीक ठाक हाँ। बस थोड़ा जे बुखार सी, हुन मैं ठीक हाँ।
1: तो कोई दवाई शवाई कोई नहीं खादी?
0: लिती
1: डाकडार दे
0: सी और
1: कोल कोई नहीं
0: खादी सी।
1: गए?
0: नहीं नहीं डॉक्टर तो मैं साढ़े घर ही है, मेरी मामा मैनू ठीक कर देंदी है।
1: इत्थे रखो, ओ किवें ठीक कर दी? दवाई नाल या
0: ओ झटका नाल कर देंदिया ने।
1: लो जी, टॉपिक ते आवीए, ज्यादा दूजे पासे ना जाइए।
0: टॉपिक ते मैं ऐ करदी आ कि भाई अगर कोई कीमती चीज अगर मैं रखवांदी है ना, या मतलब कोई राज की गल होंदी है, तो ओ भी मैं अपनी मां नू दसदी आ। डूंगी जी डूंगी गल भी अपनी मां नू दसदी आ। कीमती दी चीजा दे विच कोई भी चीज ओ भी अपनी मां दे कोल रखवांदी, बस पैसे नहीं रखवांदी, ओ खर्च कर लैंदी आ।
1: सही हो गया, गुड
0: क्योंकि
1: हो
0: मैं
1: गया।
0: वो जदों भी वापिस मंगो तो कहंदी है ना, मैं सब्जी लिती सी और 100 रुपया तो 200 रुपया मैं ओहदे विच कढ दित्ता।
1: अम्मा सुन दे पैने
0: आहो हले सुनते पे ने
1: अपनी तारीफ। ठीक हो गया जी, बहुत
0: और
1: शुक्रिया जी। जी
0: कदी भी पैसे अपने भैन भरावा कोल ना रखवाओ, क्योंकि वो तुहानू फिर वापस।
1: लो जी, रिमशा जी सन हकीकत दस रही सन, और बड़ी अच्छी गल हुंदी है। माँ दरअसल सब तो वड्डी और बेहतरीन दोस्त हुंदी है। इस वजह तो रिमशा बिल्कुल ठीक कह रहे थे कि राज दीयां गल्लां जिहड़ियां ने अपनी माँ नाल करदियां, क्योंकि माँ एक दोस्त हुंदी है और अमानता भी माँ को रखांगी। बड़ी सोहनी गल जी। अस्सलाम वालेकुम।
0: वालेकुम सलाम एंड अस्सलाम वालेकुम बानो बानो के सभी सुनने वालों को मेरी तरफ से हस्ता मुस्कुराता हुआ अस्सलाम वालेकुम। गुलाम अली जवेद, कैसे हो तू? ठीक?
1: वालेकुम सलाम, ठीक ठाक। ते ओ आए जे शमीम आपी, ओ इछरे तू आए जे, ते इना कुर्बानी दा गोश्त अजे भी फ्रिज च रख्या जे।
0: नहीं ओ मैं पता हुन पता की कीता मरमा दे विच, ओदा हले ही बना के ते बच्चियां च बन दित्ता।
1: ते मैं किधर सा उदो किधर किथे सी?
0: तुसी फिर आ ही नहीं फिरे वन वन ते
1: ते बंदा हलीम ही फ्रिज च रख लेंदा।
0: बाकी चीजा कीमती चीजा जेडी हमेशा मैं कार च रख दी, मैं बैंक च रखवा देनी। कीमती चीज सोना पैसा जो कुछ बैंक च पईआं कार नहीं मैं रखदी।
1: सही सही सही
0: ते ओ मेरा हर ओ की साहिर अली बग्गा सी शायद गुलगार हो सके गाना।
1: ओके ओके।
0: बाकी रुबीना जट्टी नु फरी आया फरी ने इन्हां नु सब नु मेरी तरफो बहुत बहुत अनिला भी आ जावे, बहुत बहुत अच्छा। अस्सलाम वालेकुम।
1: वालेकुम अस्सलाम
0: जवेद, यकीन करो कि इतनी खुशी सानु ईद जैसी खुशी हो रही है कि तुसी काफी दिनों तो बाद आए हो।
1: अल्लाह तुहाडा भला करे, तुसी खुश रहो सलामत रहो।
0: हां जी आमीन।
1: थैंक यू जजाक
0: जेड़े रह गए उन्हां नु भी अस्सलाम वालेकुम ते अल्लाह हाफिज़।
1: अल्लाह
0: हाफिज़।
1: लो जा ए सना शमी मापी। हेलो जी, मैसेज करें दिया ने हुमा फ्रॉम पिशावर। भाई एक मशवरा दें, जब फैमिली ही खिलाफ हो जाए तो बंदा क्या करे? फैमिली दे विच अगर वालदैन खिलाफ ने तो वालदैन जो कह रहे हैं फिर वो मनना चाहिए। वो खिलाफ नहीं हैं दरअसल, वो डॉक्टर हैं जेड़े कि तुहाडी बीमारी की शफा हैं, तुहाडे बीमारी की दवाई लभ के बैठे ने। और इस तो अलावा मैसेज किया है साजिद भाई ने, आखते ने कि शाहदरा टाउन तो हूँ, राज की गल जी माँ के नाल करदा, माँ दसदा। इस तो इलावा जी होर किसी ने दसा तो ब्लैकमेल होना, लेकिन एक गल फिर छोड़ गए हो कि अगर तुहानू कीमती चीज़ा रखनिया पवन बतौर अमानत तो वह तुसी के दे कोल रखोगे। अस्सलामु अलैकुम।
2: वालेकुम अस्सलाम भाई जान, की हाल है? ठीक हो? राजी हो?
1: बड़ा फिट हां भाई, फिट फाट हां भाई
2: जान।
1: गरम गरम
2: मुड़
1: नाल ला लेना, होर चस बन जावे।
2: टॉपिक बड़ा अच्छा रखे मोर।
1: हाँ
2: ਤੇ ਟੋਪਿਕ ਆਪਣਾ ਇਹ ਹੈ ਕਿ ਚੋਰੀ ਸਾਹਿਬ ਜਿਹੜੀ ਡੂੰਘੀ ਤੋਂ ਡੂੰਘੀ ਗੱਲ ਵੀ ਹੈ ਨਾ,
1: ਹਾਂ ਹਾਂ,
2: ਉਹ ਆਪਣਾ ਆਪਣੇ ਮਾਂ ਬਾਪ ਨਾਲ ਲਈ ਸ਼ੇਅਰ ਕਰਨੇ ਆ।
1: ਵਾਹ ਭਾਈ ਵਾਹ, ਸਾਰੀਆਂ ਗੱਲਾਂ ਬੁਨੂ ਨਾ ਦੱਸੀ, ਇਹਨਾਂ ਦਾ ਕੁੱਟ ਵੀ ਪੈ ਜਾਣੀ।
2: ਓ ਕੋਈ ਗੱਲ ਨਹੀਂ, ਫਿਰ ਅੱਲਾ ਵਾਰਸ ਆਈ।
1: ਓਕੇ, ਬਹੁਤ ਸ਼ੁਕਰੀਆ ਜੀ, ਅੱਲਾ ਹਾਫਿਜ਼।
2: ਅੱਲਾ ਫਿਰ ਗਾਣੇ ਨੂਰ ਜਾਨ ਦਾ ਕੋਈ ਸੁਣਾ ਛੋਰ।
1: ਓਕੇ ਓਕੇ ਓਕੇ ਓਕੇ, ਅੱਲਾ ਹਾਫਿਜ਼,
2: ਮਿਹਰਬਾਨੀ ਮਿਹਰਬਾਨੀ ਮਿਹਰਬਾਨੀ,
1: ਬਹੁਤ ਸ਼ੁਕਰੀਆ। ਮੇਰਾ ਸੋਹਣਾ ਵੀਰਾ, ਮਨਮੋਹਣਾ ਵੀਰਾ, ਕੋਸ਼ਿਸ਼ ਕਰ ਰਿਹਾ ਮੇਰੀ ਬੋਲੀ ਨੂੰ ਕਾਪੀ ਕਰਨ ਦੇ, ਲੇਕਿਨ ਉਹਦੇ ਵਿੱਚ ਬੜੀ ਅਪਣਾਈਅਤ ਮਹਿਸੂਸ ਹੋ ਰਹੀ ਆ। ਐਵੇਂ ਮਹਿਸੂਸ ਹੁੰਦਾ ਜਿਵੇਂ ਆਪਣੇ ਟੱਬਰ ਦਾ ਬੰਦਾ ਮੇਰੇ ਨਾਲ ਗੱਲ ਕਰ ਰਿਹਾ। ਬਹੁਤ ਅੱਛਾ ਲੱਗਾ ਭਾਈ ਤੁਹਾਡੇ ਨਾਲ ਗੱਲ ਕਰਕੇ। ਅਸਲਾਮ ਵਾਲੇਕੁਮ।
3: ਵਾਲੇਕੁਮ ਅਸਲਾਮ।
1: ਉਹ ਉਜ਼ਮਾ ਖਾਨ ਆਏ ਜੇ, ਉਹ ਉਜ਼ਮਾ ਖਾਨ ਆ ਜੇ ਜਿਹੜੀ ਤੰਦੂਰ 'ਤੇ ਰੋਟੀਆਂ ਲੈਂਦੀ ਹੈ, ਉਹ ਜਿਹੜੀ ਅੱਗ ਨੂੰ ਹਲਾ ਹਲਾ ਕੇ ਉੱਥੇ ਰੋਟੀਆਂ ਪਕਾ ਲੈਂਦੀ। ਹਾਂਜੀ,
3: ਬਹੁਤ ਅੱਛਾ ਵਾ ਪ੍ਰੋਗਰਾਮ, ਬਹੁਤ ਮਿਸ ਕੀਤਾ ਦੋ ਪ੍ਰੋਗਰਾਮ ਤੋਂ ਬਾਅਦ, ਤੇ ਸਾਨੂੰ ਕੁਝ ਸਮਝ ਨਹੀਂ ਆਉਂਦੀ ਜੀ ਕਿ ਇਤਵਾਰ ਵਾਲੇ ਦਿਨ।
1: ਚਲੋ ਕੋਈ ਨਹੀਂ, ਆ ਗਿਆ ਨਾ, ਦੇਰ ਆਇਆ ਦਰੁਸਤ ਆਇਆ, ਕੋਈ ਗੱਲ ਨਹੀਂ, ਆ ਗਿਆ ਮੈਂ।
3: ਬਾਕੀ ਤੁਹਾਡੀ ਟੌਪਿਕ ਤੇ ਗੱਲ ਕਰੀਏ, ਉਹ ਮੇਰੀ ਬੇਟੀ ਸਦਾ,
1: ਅੱਛਾ,
3: ਤੇ ਮੇਰੀ ਇੱਕ ਦੋਸਤ ਦੇ ਨਾਲ ਵੀ ਆ, ਬਾਕੀ ਉਹਦੇ ਨਾਲ ਹਰ ਗੱਲ ਹਰ ਮਾਨਤ ਹਰ
1: ਅਮਾਨਤਾਂ ਵੀ ਨਾ ਦੇ ਕੋ ਰੱਖਦੇ ਹੋ, ਰਾਜ ਦੀਆਂ ਗੱਲਾਂ ਵੀ ਨਾ ਦੱਸਦੇ ਹੋ,
3: ਬਸ ਸਭ ਸਾਰੀਆਂ ਉਹਨਾਂ ਨਾਲ।
1: ਚਲੋ ਬੇਟੀ ਦੀ ਤਾਂ ਗੱਲ ਸਮਝ ਆਉਂਦੀ, ਤੇ ਜੇ ਨਾਜ਼ੀਆ ਕੱਲ ਨੂੰ ਤੁਹਾਡੇ ਨਾਲ ਰੁੱਸ ਗਈ, ਨਾਰਾਜ਼ ਹੋ ਗਈ, ਖਫਾ ਹੋ ਗਈ, ਬਦਲ ਗਈ, ਤਾਂ ਮੋੜ
3: ਨਾਜ਼ੀਆ ਨਹੀਂ ਰੁੱਸਦੀ ਹੈ ਮੈਨੂੰ ਨਾ, ਮੈਨੂੰ ਪਤਾ ਹੈ ਨਾਜ਼ੀਆ
1: ਦਾ। ਅੱਛਾ ਅੱਛਾ, ਚਲੋ ਹੁਣ ਕਦੀ ਨਾਜ਼ੀਆ ਨਾਲ ਗੱਲ ਤੁਸੀਂ ਕਰਵਾਉਣੀ ਫੋਨ ਤੇ, ਨਾ ਲਾਈਵ ਕਾਲ ਹੀ ਲੈ ਆਉਣਾ ਨਾਜ਼ੀਆ ਨੂੰ। ਓਕੇ, ਬਹੁਤ ਸ਼ੁਕਰੀਆ ਜੀ, ਬਹੁਤ
3: ਸ਼ੁਕਰੀਆ,
1: ਆਮੀਨ ਆਮੀਨ,
3: ਪ੍ਰੋਗਰਾਮ ਕਰਦੇ ਰਹੋ,
1: ਜਿਉਂਦੇ ਰਹੋ, ਜਿਉਂਦੇ ਰਹੋ, ਜਿਉਂਦੇ ਰਹੋ, ਥੈਂਕ ਯੂ, ਥੈਂਕ ਯੂ, ਅੱਲਾ ਹਾਫਿਜ਼। ਅਸਲਾਮ ਅਲੈਕੁਮ।
4: ਵਾਲੇਕੁਮ ਅਸਲਾਮ ਐਂਡ ਅਸਲਾਮ ਅਲੈਕੁਮ, ਐਫਐਮ 101 ਰੇਡੀਓ ਪਾਕਿਸਤਾਨ ਸੇ ਸਰ ਆਪਕੋ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ,
1: ਬਿਸਮਿਲ੍ਲਾਹ
4: ਅਸਲਾਮ ਮਰਹਬਾ ਬਲੀ ਕਰੀ ਆਇਆਂ ਨੂੰ, ਤੇ ਬਖੈਰ ਅਗਲੇ, ਕੀ ਹਾਲ ਚਾਲ ਹੈ ਆਪਕਾ?
1: ਸ਼ੁਕਰਾਨ, ਜਜ਼ਾਕੱਲਾਹ, ਠੀਕ ਠਾਕ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਹੈ?
4: ਅਲਹਮਦੁਲਿਲਾ ਸਰ, ਮੈਂ ਠੀਕ, ਬਹੁਤ ਅੱਛਾ ਸ਼ੋ, ਬਹੁਤ ਅੱਛਾ ਲੱਗ ਰਿਹਾ ਕਿ ਤੁਸੀਂ ਸਾਰੇ ਆ ਰਹੇ ਹੋ ਆਰਜੇ, ਤੇ ਸਾਨੂੰ ਲਿਸਨਰ ਨੂੰ ਇੰਜ ਲੱਗਦਾ ਸੀ ਜਿਵੇਂ ਸਾਡੀ ਕੋਈ ਚੀਜ਼ ਗਵਾਚ ਗਈ ਹੈ।
1: ਹਾਏ ਹਾਏ, ਦੇਖ ਲਓ, ਦੋ ਹਫ਼ਤੇ ਬਾਅਦ ਲੱਭ ਹੀ ਗਈ ਹੈ ਨਾ ਗਵਾਚੀ ਚੀਜ਼, ਲੱਭ ਗਈ ਦੋ ਹਫ਼ਤੇ ਬਾਅਦ,
4: ਬੜੀ ਖੁਸ਼ੀ ਹੁੰਦੀ ਹੈ ਜਦੋਂ ਗਵਾਚੀ ਚੀਜ਼ ਲੱਭ ਜੇ ਨਾ, ਤੇ ਬਹੁਤ ਖੁਸ਼ੀ ਹੁੰਦੀ ਹੈ।
1: ਬਿਲਕੁਲ ਠੀਕ ਹੈ, ਬਿਲਕੁਲ, ਇਹ ਤੁਹਾਡੀਆਂ ਮੁਹੱਬਤਾਂ ਨੇ, ਤੇ ਮੈਂ ਹਾਜ਼ਰ ਹਾਂ ਹਮੇਸ਼ਾ, ਤੇ ਇਹ ਟੌਪਿਕ ਤੇ ਗੱਲ ਕਰੀਏ, ਕਿਉਂਕਿ ਕੱਲ ਲੰਬੀ ਹੁੰਦੀ ਪਈ।
4: ਜੀ ਜੀ ਬਿਲਕੁਲ, ਮੈਂ ਟੌਪਿਕ ਤੇ ਗੱਲ ਕਰਾਂਗੀ ਕਿ ਜਿਹੜੀ ਕੀਮਤੀ ਚੀਜ਼ ਹੈ ਨਾ, ਮੈਂ ਆਪਣੇ ਕੋਲ ਆਪ ਹੀ ਸੰਭਾਲ ਕੇ ਰੱਖਦੀ ਆ, ਤੇ ਰਾਤ ਨਾ ਕੁਛ ਐਸੀਆਂ ਹੈ ਤੇ ਨਹੀਂ, ਅਗਰ ਹੋਣ ਤੇ ਅੰਮੀ ਨਾਲ ਤੇ ਇੱਕ ਮੇਰੀ ਦੋਸਤ, ਮੈਂ ਉਹਦੇ ਨਾਲ ਸ਼ੇਅਰ ਕਰਨੀ ਆ।
1: ਸਹੀ ਸਹੀ ਸਹੀ,
4: ਤੇ ਰਜ਼ਬ ਬੇਬੂ ਵਾਸਤੇ ਬਹੁਤ ਸਾਰੀਆਂ ਦੁਆਵਾਂ, ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ, ਤੇ ਜਿੱਥੇ ਤੱਕ ਤੁਹਾਡੀ ਤੇ ਮੇਰੀ ਆਵਾਜ਼ ਜਾ ਰਹੀ ਹੈ, ਸਿਹਤ ਸਲਾਮਤੀ ਦੀ ਦੁਆ ਤੇ ਅਸਲਾਮ ਅਲੈਕੁਮ, ਅੱਲਾ ਹਾਫਿਜ਼,
1: ਅੱਲਾ ਹਾਫਿਜ਼, ਅੱਲਾ ਹਾਫਿਜ਼। ਅਸਲਾਮ ਅਲੈਕੁਮ।
5: ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਠੀਕ ਹੋ?
1: ਅਲਹਮਦੁਲਿਲਾ
5: ਸਰ, ਮਾਸ਼ਾਅੱਲਾ, ਸੋਹਣੀਆਂ ਗੱਲਾਂ ਦੇ, ਸੋਹਣਾ ਪ੍ਰੋਗਰਾਮ, ਤੇ ਰਜ਼ਾ ਚੌਰੀ ਸਾਹਿਬ ਦੇ ਵਾਲਦ ਸਾਹਿਬ ਦੀ ਤੇ ਸਲਾਮਤੀ ਦੀਆਂ ਦੁਆਵਾਂ ਸਰ, ਅੱਲਾ ਪਾਕ ਉਹਨਾਂ ਨੂੰ ਤੰਦਰੁਸਤੀ ਸਿਹਤ ਅਤਾ ਕਰੇ,
1: ਆਮੀਨ ਆਮੀਨ।
5: ਤੇ ਸਰ, ਮੈਂ ਆਪਣੀ ਕੀਮਤੀ ਸ਼ਹਿ ਆਪਣੇ ਦੋਸਤ, ਉਹਦਾ ਨਾਂ ਹੈ ਸਰ ਸਲਮਾ ਜੀ, ਤੇ ਉਹਨਾਂ ਕੋਲ ਸੇਵ ਕਰਨਾ, ਤੇ ਦਿਲ ਦਾ ਰਾਜ ਜਿਹੜਾ ਨਾ ਮੈਂ ਮੁਗਲ ਸਾਹਿਬ ਅੱਗੇ ਸ਼ੇਅਰ ਕਰਨਾ ਸਰ।
1: ਸਹੀ ਸਹੀ, ਮੁਗਲ ਸਾਹਿਬ ਦੇ ਅੱਗੇ ਰਾਜ ਦੀਆਂ ਗੱਲਾਂ ਕਰਦੇ ਹੋ, ਤੇ ਕੀਮਤੀ ਚੀਜ਼ਾਂ ਕਿਹਦੇ ਕੋਲ ਰੱਖਦੇ ਹੋ?
5: ਉਹ ਆਪਣਾ ਇੱਥੇ ਆਪਣੇ ਦੋਸਤ ਵੀ ਨੇ, ਮੇਰੇ ਕਜ਼ਨ ਵੀ ਨੇ ਸਲਮਾ ਜੀ।
1: ਅੱਛਾ ਅੱਛਾ ਅੱਛਾ ਅੱਛਾ, ਠੀਕ ਹੋ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਸਾਡਾ
5: ਬੜਾ ਅੱਛਾ ਰਿਸ਼ਤਾ ਹੈ ਮੇਰੇ ਮਾਮੂ ਦੀ ਬੇਟੀ ਦੇ, ਤੇ ਮਾਸ਼ਾਅੱਲਾ ਸੀ, ਜੋ ਵੀ ਇੱਕ ਦੂਜੇ ਤੋਂ ਲੈਣ ਦੇਣ ਜਾਂ ਕੀਮਤੀ ਚੀਜ਼ ਹੋਵੇ, ਉਹ ਬਿਲਕੁਲ ਮੈਂ ਉਹਨਾਂ ਨੂੰ ਫੜਾ ਦਿੰਦਾ ਤੇ ਉਹ ਸਾਂਭ ਲੈਂਦੇ।
1: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
5: ਤੇ ਸਰ, ਤਮਾਮ ਸੁਣਨ ਵਾਲਿਆਂ ਨੂੰ ਸਲਾਮ ਸਰ, ਮੇਰੀ ਅਨੀਲਾ ਆਪੀ ਵਾਸਤੇ ਖਾਸ ਦੁਆਵਾਂ, ਤੇ ਉਹ ਵੀ ਆਨ ਕਾਲ ਤੇ ਹਮੀਦ ਸਾਹਿਬ ਨੇ, ਬਰਫੀ ਵਾਲੇ ਸਾਹਿਬ
1: ਜੀ ਜੀ,
5: ਤੇ ਮੁਗਲ ਸਾਹਿਬ ਤੇ ਸਾਡੇ ਸ਼ਹਿਜ਼ਾਦੇ ਨੇ ਇਲਾਵਾ ਆ ਜਾਂਦੇ ਨੇ।
1: ਓਕੇ ਓਕੇ ਓਕੇ ਓਕੇ,
5: ਖੈਰ ਹੋਵੇ ਸਰ, ਤੁਹਾਡੀ ਸੁਪਰ ਡੁਪਰ ਸ਼ੋਅ ਤੇ ਪਾਕਿਸਤਾਨ ਜ਼ਿੰਦਾਬਾਦ,
1: ਜ਼ਿੰਦਾਬਾਦ, ਜ਼ਿੰਦਾਬਾਦ।

0: السلام علیکم.
1: وعلیکم السلام. جی علی بھائی جان ٹھیک ہو؟
0: الحمدللہ.
1: شیر احمد نے مکوڑا چنگی امر سدھو.
0: کی حال ہے سر جی؟ ٹھیک ٹھاک ہو؟ خیریت ہے؟
1: اللہ کا شکر ہے ٹھیک ٹھاک. تسی سناؤ ٹھیک ٹھاک؟
0: بہترین. فٹ فاٹ تے کی کہندے ہو؟ اگر تانوں امانتا رکھنیاں پے جاون اپنی چیزاں تے کدے کول امانت رکھو گے؟
1: اج کل لوکی امانت وچ خیانت بڑی کر جاندے نے. اپنی چیز آپ دیکھو رکھو,
0: کسے نوں نہیں دینی تسی.
1: ہاں جی,
0: تے جے کوئی مجبوری ہووے, مجبوری ہووے تے پھر
1: نہیں. وہ کار وچ سب صحیح ہے جی, مجبوری نہ ہو کار وچ نہیں ہے.
0: صحیح ہے. تے راز دیاں گلاں کینوں دس دیو؟ راز دیاں گلاں,
1: راز دیاں گلاں بھی کار وچ ہی پائی جان.
0: کے دے نال؟
1: کار وچ بیوی نال ہی.
0: بیوی نال ہی. صحیح, ٹھیک ہو گیا جی. بہت شکریہ جی.
1: باقی سارے سن والے میرے طرف دعا سلام.
0: پہنچ گئے سلام, پہنچ گئے جی.
1: وعلیکم السلام,
0: بہت شکریہ.
1: خدا حافظ بھائی جان.
0: اللہ حافظ. اللہ حافظ. السلام علیکم.
2: ہلو. وعلیکم السلام جی.
0: بسم اللہ جی.
2: کی حال ہے جی؟ سلام علی صاحب,
0: بڑا فٹ
2: پروگرام میں پہلی بار سن رہا ہے.
0: تے سواد آیا کہ نہ آیا موڑ؟
2: میں کہنا کمال جی.
0: پتا لگا نا بندہ کوئی سادہ بیٹھا ہے, میں اپنے ٹبر دا بندہ ہے.
2: او سرکار گل اے کہ ہن میں اے جڑا نا پروگرام تہاڈا مس نہیں کرنا.
0: مرزا صاحب تسی تے بڑے پرانے لسنر ہو, اور مرزا صاحب تسی اگر کمنٹ دیتے اچھے تے مطلب ہے پروگرام بھی
2: بہت اچھا پروگرام. میں دل لا کے سنتا پیا, اور بہت پیار دے نال تسی پروگرام کر دے, اور اسی وجہ نال لوگ تہاڈے نال پیار کر دے گے.
0: لوگ اچھے نے, لوگ اچھے نے سر. اچھا سر جی, ٹاپک تے کی کہندے ہو؟
2: ٹاپک تے اے کہ جی میں اے کہہ رہا ہے کہ والدین تو بعد اگر بیوی اچھی ہوئے نا تے اس تو بعد کوئی دوست ان دے کولے امانت بھی. امانت تے خیر کی انہاں دا سارا کی اپنا ہی ہوندا ہے. بہرحال دل دی گل, اگر بیوی اچھی ہے او
0: امانت رکھنی پے تو بھی بیوی کو, اگر راز دی گل کرنی تو بھی بیوی نال.
2: بالکل بالکل بالکل
0: صحیح ہو گیا. بہت شکریہ,
2: بڑی مہربانی.
0: تھینک یو سر. جزاک اللہ, جزاک اللہ. السلام علیکم.
3: وعلیکم السلام سادے محترم, کی حال جی؟
0: ٹھیک ٹھاک شہزاد بھائی.
3: ماشاءاللہ اج تے خوشیاں ہو گئی جی, تہاڈی آواز سنی تے دل چ خوشیاں ہو گئی جی. کیا بات,
0: جیوندے رہو, جیوندے رہو, جیوندے رہو, جیوندے رہو.
3: اللہ تعالی تہاڈی زندگی تندرستی رکھے. بہتیا بہتیا دلوں دعاواں جی تہاڈے واسطے.
0: بہت شکریہ, مہربانی. تے کی کہندے ہو ٹاپک تے؟
3: دیکھو جی, جڑیاں چیزاں مانتے جے کسے کو رہاڑیاں پے جے نال نہیں, مطلب رکھاڑیاں پی جان تے ضرور گھر دے نوں ضرور دسنا چاہیدا جی.
0: صحیح صحیح. نہیں تسی اگر تانوں امانت رکھنی پے جاوے اپنی قیمتی چیزاں تے کدے کو رکھو گے؟
3: میں اوہی تے تانوں دسنے آ, جدوں کو بھی اپنے دوست کو رکھاں گے یا اپنے رشتہ داراں چ کوئی ایسا جی ہوندا ہے جڑا ایماندار ہوندا ہے جی, جڑا مان چ خیانت نہیں کردا, لیکن تسی چیز اوہدے کو رکھو, لیکن اپنے گھر دے نوں ضرور دسو
0: بڑی
3: مہربانی استاد جی. سلام سارے نوں, میرا پیار بڑا سلام. جن بھی بھن بھرا نے سارے نوں سلام.
0: السلام علیکم.
4: جی
0: کون ہے سڈے نال جی؟
4: ایجاد پٹی ستو کی ضلع قصور تو بول.
0: او بسم اللہ, قصور والوں کی حال ہے؟ ٹھیک ٹھاک ہو؟
4: اللہ تعالی رسول اللہ کرم. آپ
0: بسم اللہ بھائی جان, تسی پروگرام وچ آئے ہو, ویلکم آکھدا. تے کی کہو گے ٹاپک تے؟
4: ਟਾਪਕ ਦੇ ਬਾਰੇ ਹੀ ਰਾਜ ਦੀ ਗੱਲ ਜਿਹੜੀ ਉਹ ਰਾਜ ਚ ਰੱਖੋ ਤੇ ਜਿਹੜੀ ਕੋਈ ਚੀਜ਼ ਤੁਸੀਂ ਰੱਖਣੀ ਉਹ ਘਰ ਦਾ ਤੁਹਾਡਾ ਕੋਈ ਵੀ ਫਰਜ਼ ਹੈ, ਬੇਟੀ ਹੈ, ਬੇਟਾ ਹੈ, ਬੀਵੀ ਹੈ, ਜਿੱਥੇ ਮਰਜ਼ੀ ਤੁਸੀਂ ਰੱਖ ਸਕਦੇ ਹੋ, ਇਸ ਤੋਂ ਬਾਅਦ ਹੋਰ ਤਮਾਦ ਕਿਹੜਾ ਹੋ ਸਕਦਾ?
0: ਮਤਲਬ ਇਹ ਤੁਸੀਂ ਆਪਣੀ ਫੈਮਿਲੀ ਤੋਂ ਬਾਹਰ ਨਹੀਂ ਨਿਕਲ ਰਹੇ, ਨਾ ਰਾਜ ਦੇ ਮਾਮਲੇ ਦੇ ਵਿੱਚ ਨਾ ਸਮਾਨ ਦੇ ਮਾਮਲੇ ਦੇ?
4: ਨਹੀਂ ਜੀ ਨਹੀਂ, ਕੋਈ ਚੱਕਰ ਹੀ ਨਹੀਂ ਹੈਗਾ, ਆਪਣੀ ਫੈਮਿਲੀ ਚ ਰਹੋ, ਜਿਸ ਕੋ ਦਰਦ ਹੈ, ਕਿਸੇ ਨੂੰ ਪੀੜ ਹੈ ਤੁਹਾਡੀ।
0: ਠੀਕ ਹੋ, ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ,
4: ਬਹੁਤ ਮਿਹਰਬਾਨੀ, ਬਹੁਤ
0: ਅੱਲਾਹ ਹਾਫਿਜ਼। ਅਸਲਾਮ ਅਲੈਕੁਮ।
5: ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਠੀਕ ਠਾਕ ਹੋ?
0: ਬਿਸਮਿਲ੍ਲਾ ਕਰਾਂ, ਕੌਣ ਹੈ ਸਾਡੇ ਨਾਲ?
5: ਮਾਨਸਗੜ੍ਹ ਗੱਲ ਕਰ ਰਹੇ ਹਾਂ, ਸਸਲਦੌਨ ਤੋਂ
0: ਜੀ। ਅਮਾਨਤ ਭਾਈ, ਅਮਾਨਤ ਭਾਈ ਕੀ ਹਾਲ ਹੈ? ਠੀਕ ਠਾਕ ਹੋ?
5: ਅੱਜ ਮਾਸ਼ਾਅੱਲਾ ਜਵੇਦ ਭਾਈ, ਕਾਫੀ ਦਿਨਾਂ ਬਾਅਦ ਬਾਤ ਸੁਣੀ, ਬੜਾ ਅੱਛਾ ਲੱਗਿਆ, ਅਸੀਂ ਤੇ ਉਦਾਸ ਹੀ ਹੋ ਗਏ ਸੀ।
0: ਕੋਈ ਗੱਲ ਨਹੀਂ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਤੁਹਾਡੀ, ਤੁਹਾਡੀਆਂ ਮੁਹੱਬਤਾਂ ਨੇ, ਤੁਹਾਡੀਆਂ ਮੁਹੱਬਤਾਂ ਨੇ।
5: ਹਾਂਜੀ ਮਾਸ਼ਾਅੱਲਾ, ਹਮੇਸ਼ਾ ਤੁਹਾਡਾ ਅੱਛਾ ਪ੍ਰੋਗਰਾਮ ਸਾਰੇ ਆਏ ਨੇ, ਬੜਾ ਅੱਛਾ ਲੱਗਾ,
0: ਬਹੁਤ ਸ਼ੁਕਰੀਆ।
5: ਮੈਂ ਕਹਿੰਦਾ ਕਿ ਦਿਲ ਦੀ ਜਿਹੜੀ ਗੱਲ ਰਾਸ ਦੀ ਗੱਲ ਹੁੰਦੀ ਹੈ ਨਾ
0: ਜੀ ਜੀ,
5: ਉੱਥੇ ਦਿਲ ਵਿੱਚ ਰੱਖੋ ਕਿਸੇ ਨੂੰ ਨਾ ਦੋ।
0: ਠੀਕ ਹੈ,
5: ਜਿੱਦਾਂ ਮਰਜ਼ੀ ਤੁਹਾਡਾ ਗਹਿਰਾ ਦੋਸਤ ਹੋਏਗਾ ਨਾ, ਤੇ ਦੇਖੋ ਬਾਅਦ ਔਕਾਤ ਇਸ ਨਾਲ ਹੁੰਦਾ ਕਿ ਤੁਸੀਂ ਰਾਸ ਦੀ ਗੱਲ ਕੀਤੀ, ਕੱਲ੍ਹ ਦੇ ਇਖਲਾਫਾਤ ਹੋ ਸਕਦੇ ਨੇ, ਤੇ ਦੋਸਤ ਇਹ ਨੀ ਹੁੰਦੇ ਕਿ ਰਾਸ ਨੂੰ ਫਿਰ ਰਾਸ ਉਛਾਲਦੇ ਨੇ, ਬਿਹਤਰ ਦਿਲ ਦੇ ਵਿੱਚ, ਦਿਲ ਦੇ ਵਿੱਚ ਰੱਖੋ, ਦਿਲ ਦੇ ਵਿੱਚ ਦਫ਼ਨ ਕਰ ਦੇ,
0: ਸਹੀ ਸੋਚਾਂ ਵਿੱਚ, ਸਹੀ
5: ਦਿਲ ਦਾ। ਹਾਂਜੀ, ਬਾਕੀ ਜਿਹੜੀਆਂ ਅਮਾਨਤਾਂ ਨੇ ਜਿਹੜੀ ਹੋਰ ਕਾ ਕੋਈ ਚੀਜ਼ ਹੁੰਦੀ, ਮੈਂ ਘਰ ਹੀ ਆਪਣੀ ਬੀਵੀ ਨੂੰ ਜਮ੍ਹਾਂ ਕਰਾਉਣਾ।
0: ਓਕੇ ਓਕੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ,
5: ਬਹੁਤ ਸ਼ੁਕਰੀਆ ਜਨਾਬ ਰਜ਼ਾ ਚੌਧਰੀ ਸਾਹਿਬ ਦੇ ਵੱਲੋਂ, ਬਹੁਤ ਬਹੁਤ ਦੁਆਵਾਂ, ਅੱਲਾਹ ਪਾਕ ਨੂੰ ਤੰਦਰੁਸਤ ਸਿਹਤ ਦੇ, ਰਸੀਮ ਮੁਗਲ ਸਾਹਿਬ, ਬੋਧੀ ਜੱਟ, ਬਰਸ਼ੀਆ, ਜਿੰਨੇ ਸਾਰੇ ਦੋਸਤ ਸਾਹਿਬ, ਸਲਾਮ ਸਰ, ਤੁਹਾਨੂੰ ਡਬਲ ਸਲੂਟ,
0: ਤੁਹਾਨੂੰ
5: ਡਬਲ ਸਲੂਟ ਸਰ, ਬਹੁਤ ਅੱਛਾ। ਇੰਨਾ
0: ਥੈਂਕ ਯੂ, ਥੈਂਕ ਯੂ, ਥੈਂਕ ਯੂ। ਅਸਲਾਮ ਅਲੈਕੁਮ।
6: ਵਾਲੇਕੁਮ ਸਲਾਮ ਜਨਾਬ।
0: ਲਤੀਫ ਮੁਗਲ ਸਾਹਿਬ, ਬਿਸਮਿਲ੍ਲਾ।
6: ਜਨਾਬ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪਣੇ ਰਾਜ ਦੇ ਗੱਲ ਵੀ ਤੇ ਆਪਣੇ ਮਨ ਦੀ ਆਪਣੀ ਵਾਈਫ ਰੱਖਾਂਗਾ ਜਨਾਬ, ਬੇਸੀਰ ਸਾਥੀ ਮੇਰਾ ਜਨਾਬ।
0: ਮਤਲਬ ਅਮਾਨਤ ਅਗਰ ਕੋਈ ਚੀਜ਼ ਰੱਖਣੀਆਂ ਨੇ ਕੀਮਤੀ, ਉਹ ਵੀ ਬੇਗਮ ਕੋ ਰੱਖੋਗੇ, ਔਰ ਰਾਜ ਦੀਆਂ ਗੱਲਾਂ ਵੀ ਬੇਗਮ ਨਾਲ ਸ਼ੇਅਰ ਕਰੋਗੇ।
6: ਬਿਲਕੁਲ ਜਨਾਬ, ਬਿਲਕੁਲ ਜਨਾਬ।
0: ਤੇ ਜੇ ਬੇਗਮ ਦਾ ਮੂਡ ਖਰਾਬ ਹੋ ਗਿਆ, ਗੁੱਸੇ ਹੋ ਗਈਆਂ, ਤਾਂ ਫੇਰ
6: ਨਹੀਂ ਕਿ ਹੋਏ ਜੀ, 52 ਸਾਲ ਹੋਏ, 52 ਸਾਲ ਹੋਏ ਨੀ ਕਿ ਜਨਾਬ, ਹੁਣ ਕੀ ਹੋਏਗਾ?
0: ਆਖਦੇ ਹੁਣ ਕੀ ਗੁੱਸੇ ਹੋਣਾ, ਅਬਦੁੱਲਾ ਗੁੱਜਰ ਨੇ ਜਿਤਨੇ ਵੀ ਮੈਸੇਜ ਕੀਤੇ ਨੇ, ਸਾਰੇ ਮੈਸੇਜ ਤਕਰੀਬਨ ਤੁਸੀਂ ਅਗਰ ਫੇਸਬੁੱਕ ਦੇ ਕਮੈਂਟਸ ਵੇਖੋਗੇ, ਉਹ ਸਾਰੇ ਖਾਣੇ ਹੀ ਮੈਨੂੰ ਸੈਂਡ ਕੀਤੇ ਨੇ, ਇਤਨੇ ਖਾਣੇ ਯਕੀਨ ਕਰੋ ਉਹਨਾਂ ਸੈਂਡ ਕੀਤੇ ਨੇ, ਮੈਂ ਵੇਖ ਵੇਖ ਹੈਰਾਨ ਹੋਇਆ, ਔਰ ਮੇਰੇ ਮੂੰਹ 'ਚ ਪਾਣੀ ਆਉਣ ਲੱਗ ਗਿਆ ਵੀ ਜਿਤਨੇ ਖਾਣੇ ਉਹਨਾਂ ਦੇ ਜ਼ਹਿਨ 'ਚ ਆਉਂਦੇ ਸੀ ਉਹਨਾਂ ਸਾਰਿਆਂ ਦੀ ਉਹਨਾਂ ਮੈਨੂੰ ਤਸਵੀਰਾਂ ਸੈਂਡ ਕਰ ਦਿੱਤੀਆਂ। ਅਬਦੁੱਲਾ ਗੁੱਜਰ ਸਾਹਿਬ, ਤੁਸੀਂ ਅੱਛਾ ਇੰਤਕਾਮ ਲਿਆ, ਬੜੀ ਮਿਹਰਬਾਨੀ ਤੁਹਾਡੀ। ਅਸਲਾਮ ਅਲੈਕੁਮ ਜੀ।
7: ਵਾਲੇਕੁਮ ਅਸਲਾਮ
0: ਜੀ, ਮੇਰੇ ਸੋਹਣੇ
7: ਜ਼ਫਰ ਇਕਬਾਲ ਗੱਲ ਕਰ ਰਿਹਾ ਜੀ, ਲਾਹੌਰ ਤੋਂ, ਲਾਹੌਰ ਰੇਲਵੇ ਜੰਕਸ਼ਨ ਤੋਂ ਗੱਲ ਕਰਦਾ ਪਈ।
0: ਬਿਸਮਿਲ੍ਲਾ ਭਾਈ ਜ਼ਫਰ, ਕੀ ਹਾਲ ਹੈ? ਠੀਕ ਠਾਕ ਹੋ
7: ਜੀ? ਤੁਹਾਨੂੰ ਵੇਖ ਕੇ, ਸੁਣ ਕੇ ਤੇ ਬੜਾ ਦਿਲ ਨੂੰ ਖੁਸ਼ੀ ਹੁੰਦੀ ਹੈ ਕਿ ਗੁਲਾਮ ਅਲੀ ਜਵੇਦ ਸਾਹਿਬ ਲੱਗੇ ਨੇ ਜੀ।
0: ਅੱਲਾਹ ਤੁਹਾਡਾ ਭਲਾ ਕਰੇ।
7: ਟੌਪਿਕ ਜਿਹੜਾ ਨਾ ਉਹਦੇ ਤੇ, ਇੱਕ ਰਾਜ਼ ਦਿਲ ਲਾਖ ਛੁਪਾਏ ਹਮ ਸੇ ਲੇਕਿਨ ਦਿਲ ਕਾ ਅਕਸ ਆਂਖੋਂ ਸੇ ਆਇਆ ਹੋਤਾ ਹੈ।
0: ਹਾਏ ਹਾਏ ਹਾਏ, ਲੁੱਟ ਲਿਆ ਜੀ, ਲੁੱਟ ਲਿਆ
7: ਜੀ। ਗੱਲ ਨਹੀਂ ਸਾਰੀ ਇਹ, ਤੇ ਜਿਹੜੀ ਅਮਾਨਤਾਂ ਨੇ ਉਹ ਆਪਣੀਆਂ, ਹਰ ਇਨਸਾਨ ਜਿਹੜਾ ਨਾ ਆਪਣੇ ਆਪ ਕੋਲ ਹੀ ਰੱਖੇ ਤੇ ਬੜੀ ਸੋਹਣੀ ਗੱਲ ਹੈ।
0: ਸਹੀ,
7: ਤੇ ਮਜਬੂਰੀ ਦੇ ਵਿੱਚ ਵੀ ਅੱਲਾਹ ਦੇ ਹਵਾਲੇ ਕਰ ਦੇਣੀ ਜਿਹੜੀ ਗੱਲ ਹੈ ਨਾ, ਉਹ ਅੱਲਾਹ ਦੇ ਸਪੁਰਦੇ ਕਰ ਦਿਓ, ਤੇ ਰਾਜ਼ ਵੀ ਜਿਹੜੇ ਨੇ ਆਪਣੇ ਕੋਲ ਹੀ ਰੱਖੋ। ਰਾਜ਼ ਜਿਹੜੇ ਨੇ ਅਗਰ ਅਸੀਂ ਦੂਸਰੇ ਕਿਸੇ ਨਾਲ ਸ਼ੇਅਰ ਕਰਾਂਗੇ ਤੇ ਅਸੀਂ ਕਮਜ਼ੋਰ ਹੋ ਗਏ, ਇਹਦਾ ਮਤਲਬ ਹੈ ਕਿ ਸਾਡੇ ਕੋਲ ਆਪਣੇ ਕੋਲ ਹੀ ਰਾਜ਼ ਰੱਖਣੇ ਚਾਹੀਦੇ।
0: ਠੀਕ,
7: ਬਹੁਤ ਸੋਹਣਾ ਪ੍ਰੋਗਰਾਮ ਹੈ ਜੀ, ਮੈਨੂੰ ਬੜੀ ਖੁਸ਼ੀ ਹੋਈ ਹੈ ਜਨਾਬ, ਤੇ ਮੇਰਾ ਸਭ ਸੁਣਨ ਵਾਲਿਆਂ ਨੂੰ ਮੇਰੇ ਤਰਫੋਂ ਸਲਾਮ ਅਲੈਕੁਮ।
0: ਬਹੁਤ ਸ਼ੁਕਰੀਆ, ਵਾਲੇਕੁਮ ਅਸਲਾਮ, ਜਿੰਦੇ ਰਹੋ। ਔਰ ਸਾਨੂੰ ਮੈਸੇਜ ਕੀਤਾ ਜਨਾਬ ਹਸਨ ਅਲੀ ਨੇ, ਹਸਨ ਅਲੀ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਤਾਰੀਫ ਕੀਤੀ ਔਰ ਸਲਾਮ ਆਕੇ। ਰਾਣਾ ਵਕਾਸ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਆਖਦੇ ਨੇ ਜਨਾਬ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਪ੍ਰੋਗਰਾਮ ਬੜਾ ਅੱਛਾ ਪਿਆ ਲੱਗਦਾ ਅਤੇ ਮੈਂ ਅਤੇ ਮੇਰੀ ਬੇਗਮ ਸੁਣਦੇ ਪਏ ਹਾਂ, ਔਰ ਸਭ ਕੁਝ ਸਲਾਮ ਅਤੇ ਗਾਣਾ ਸੁਣਾ ਦਿਓ ਅਮੀਰ ਨਿਆਜ਼ੀ ਦਾ, ਕੋਈ ਵੀ ਮੇਰੀ ਬੇਗਮ ਦੇ ਨਾਮ ਕਰ ਦਿਓ। ਇਸ ਟਾਈਮ ਉਹ ਅਮੀਰ ਨਿਆਜ਼ੀ ਦਾ ਗੀਤ ਤਾਂ ਨਹੀਂ ਹੋਏਗਾ ਅਤੇ, ਲੇਕਿਨ ਇਹ ਵਿਕਾਸ ਬਾਈ, ਮੈਂ ਆਪਣੀ ਬਾਬੀ ਮੋਹਤਰਮਾ ਦੇ ਨਾਵੇਂ ਗੀਤ ਕਰਾਂਗਾ, ਆਖਰੀ ਆਖਰੀ ਗੀਤ ਕਰਾਂਗਾ ਸੱਜਣ ਹਲਾਲੀ, ਅਤੇ ਆਖਿਰ ਤੋਂ ਗੀਤ ਚਲਾ ਕੇ ਜ਼ਰੂਰ ਜਾਵਾਂਗਾ। ਸੰਨੀ ਚਿਨੋਟੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸੰਨੀ ਚਿਨੋਟੀ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨਾਲ ਸ਼ਾਮਿਲ ਹੋ। ਅਸਲਾਮ ਅਲੈਕੁਮ ਜੀ। ਅਸਲਾਮ ਅਲੈਕੁਮ।
8: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
8: ਗੁਲਾਮ ਅਲੀ ਜਵੇਦ ਉਸਤਾਦ ਜੀਰਾ ਬੋਲ ਰਿਹਾ ਜਨਾਬ, ਮੁਲਤਾਨ ਰੋਡ ਲਾਹੌਰ ਤੋਂ।
0: ਬਿਸਮਿਲ੍ਲਾ, ਲੱਗ ਪਤਾ ਜਾਂਦਾ ਜਦੋਂ ਤੁਸੀਂ ਆਉਂਦੇ ਹੋ ਜਨਾਬ, ਪਤਾ ਲੱਗ ਜਾਂਦਾ ਹੈ।
8: ਉਹ ਮੇਰਿਆ ਭਰਾਵਾ, ਮੈਂ ਤੇ ਬੜੀ ਸਪੀਡ ਸਾਂ ਤੇ ਸਾਈਡ ਤੇ ਲਾ ਲਈ ਮੋਟਰਸਾਈਕਲ, ਦਰਅਸਲ ਤੇ ਥੱਲੇ ਸੜਕ ਤੋਂ ਥੱਲੇ ਹੋ ਗਿਆ ਤੇ ਮੈਂ ਕਿਹਾ ਕਾਲ ਬੁਲਾ ਲਈਏ ਭਰਾ ਤੇ ਬੜਾ ਮਜ਼ਾ ਆਇਆ ਜਨਾਬ ਪ੍ਰੋਗਰਾਮ ਦਾ।
0: ਸ਼ੁਕਰੀਆ, ਜਜ਼ਾਕੱਲਾ। ਤੇ ਕੀ ਕਹਿੰਦੇ ਹੋ ਟਾਪਿਕ ਤੇ, ਕਿ ਰਾਜ ਕਿਹਦੇ ਨਾਲ ਸ਼ੇਅਰ ਕਰੋਗੇ ਤੇ ਕੀਮਤੀ ਚੀਜ਼ਾਂ ਬਤੌਰ ਅਮਾਨਤ ਰਖਵਾਉਣੀਆਂ ਹੋਣ ਤਾਂ ਕਿਹਦੇ ਕੋਲ ਰਖਵਾਓਗੇ?
8: ਗੱਲ ਇਹ ਜੀ, ਰਾਸ ਦੇ ਅਸੀਂ ਆ, ਸਾਡਾ ਇੱਕ ਐਮ ਆਰ ਮਿਰਜ਼ਾ ਸੱਜਣ ਭਰਾ ਆਇਆ ਸੀ, ਪੁਰਾਣਾ ਕਾਲਰ ਹੈ ਸਾਡਾ।
0: ਬਿਲਕੁਲ ਬਿਲਕੁਲ ਬਿਲਕੁਲ, ਮੈਨੂੰ ਪਤਾ ਹੈ।
8: ਇਹ ਮੇਰਾ ਅਮਰਾਜ਼ ਹੈ, ਇਹਦੇ ਨਾਲ ਮੈਂ ਆਪਣਾ ਰਾਜ਼ ਸ਼ੇਅਰ ਕਰ ਲੈਂਦਾ ਹਾਂ।
0: ਸਹੀ ਸਹੀ ਸਹੀ।
8: ਤੇ ਜੇ ਕਰਦੇ ਹੋ ਅਮਾਨਤ ਦੀ ਗੱਲ, ਤੇ ਅਮਾਨਤ ਅੱਜ ਇਮਾਨਦਾਰ ਲੱਭਦਾ ਹੀ ਕੋਈ, ਕੀ ਕਰੀਏ, ਉਹਨੂੰ ਤੁਸੀਂ ਆਪਣੇ ਆਪ ਹੀ ਸੰਭਾਲ ਕੇ ਰੱਖ ਲਓ ਜਨਾਬ ਆਪਣੇ ਕੋਲ ਹੀ।
0: ਠੀਕ ਹੋ ਗਿਆ, ਠੀਕ ਹੋ ਗਿਆ।
8: ਪੁਰਾਣੇ ਪੁਰਾਣੇ ਆਪਣੇ ਕਲਚਰ, ਪੁਰਾਣੇ ਦੌਰ, ਪੁਰਾਣੇ ਵੱਡ ਵਡੇਰੇ ਉਹ ਅਮਾਨਤਾਂ ਸੰਭਾਲ ਕੇ ਰੱਖਦੇ ਹੁੰਦੇ ਸਨ
0: ਜੀ। ਬਿਲਕੁਲ ਐਵੇਂ ਗੱਲ ਹੈ।
8: ਉਹਨਾਂ ਨੇ ਉਹ ਡੋਲੇ ਫਲਨੇ, ਉਹਦੇ ਵਿੱਚ ਅਮਾਨਤ ਪਾਣੀ ਤੇ ਕਣਕ ਦੇ ਭੜੋਲੇ ਦੇ ਵਿੱਚ ਉਹਨਾਂ ਨੇ ਅੱਧਾ ਅੱਧੇ ਦਾਣੇ ਥੱਲੇ ਅੱਧੇ ਉੱਤੇ ਤੇ ਉਹਦੇ ਵਿੱਚ ਉਹਨਾਂ ਸੰਭਾਲ ਕੇ ਰੱਖਦੇ।
0: ਬਿਲਕੁਲ ਐਵੇਂ ਗੱਲ, ਬਿਲਕੁਲ ਐਵੇਂ ਗੱਲ, ਬੜੀ ਸੋਹਣੀ ਗੱਲ ਕਰ ਗਏ।
8: ਤੇ ਹੋਰ ਹਨੀਫ ਡਰਾਈਵਰ ਤੇ ਮੁਹੰਮਦ ਸ਼ਹਜ਼ਾਦ ਮੌਲਾ ਜੱਟ
0: ਜੀ ਜੀ,
8: ਤੇ ਅਮਾਰਾ ਬੇਗ,
0: ਠੀਕ ਹੈ,
8: ਨੀਲਾ ਬਾਜੀ, ਇਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਮੁਹੱਬਤ ਭਰਾ ਸਲਾਮ ਹੈ ਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ। ਗੁਲਾਮ ਅਲੀ ਜਵੇਦ ਭਾਈ, ਤੁਸੀਂ ਆਉਂਦੇ ਹੋ ਤੇ ਰੌਣਕਾਂ ਲਾ ਜਾਂਦੇ ਹੋ ਤੇ ਅਸੀਂ 7 ਦਿਨ 6 ਦਿਨ ਯਕੀਨ ਕਰੋ ਇੰਤਜ਼ਾਰ ਕਰਦੇ ਰਹਿ ਜਾਂਦੇ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਰ। ਅੱਲਾਹ ਲੋ
8: ਫਿਰ ਰੱਬ ਰਾਖਾ ਤੇ
0: ਅੱਲਾਹ ਬੇਲੀ, ਅੱਲਾਹ ਬੇਲੀ। ਲੋ ਜੀ, ਆਖਰੀ ਦੋ ਕਾਲਾਂ ਲੈਣੀਆਂ ਜੇ ਦੀ ਕਿਸਮਤ ਹੋਈ। ਅਸਲਾਮ ਅਲੈਕੁਮ।
9: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ। ਡੰਡਾ ਵੀ ਫੜ ਲਿਆ ਤੇ ਲਟਕ ਵੀ ਗਏ।
9: ਬਿਲਕੁਲ ਮਾਸ਼ਾਅੱਲਾ, ਬਹੁਤ ਅੱਛਾ ਪ੍ਰੋਗਰਾਮ ਸਾਰਿਆਂ ਵਾਸਤੇ, ਬਹੁਤ ਸਾਰੀਆਂ ਦੁਆਵਾਂ ਭਾਈ ਵਾਸਤੇ, ਉਹਦੇ ਵਾਲਦ ਵਾਸਤੇ ਦੁਆ।
0: ਆਮੀਨ।
9: ਬਾਕੀ ਟੌਪਿਕ ਤੇ ਮੈਂ ਗੱਲ ਕਰੂੰਗਾ, ਮੇਰਾ ਹਮਰਾਜ ਸੀ ਇੱਕ, ਉਹ ਫੌਤ ਹੋ ਗਿਆ, ਹੁਣ ਮੈਂ ਲੱਭਦਾ ਫਿਰਦਾ ਹਮਰਾਜ।
0: ਸਹੀ ਸਹੀ, ਮੈਨੂੰ ਬਣਾ ਲਓ ਹਮਰਾਜ, ਮੈਨੂੰ ਬਣਵਾ ਲਓ।
9: ਬਸ ਕੋਈ ਨਾ ਕੋਈ ਮੈਂ ਢੂੰਢਣਾ ਹੀ ਹੈ ਨਾ, ਕੋਈ ਅੱਛਾ ਲੱਭੇਗਾ ਇਨਸ਼ਾਅੱਲਾ।
0: ਚਲੋ ਤੇ
9: ਤੁਹਾਨੂੰ ਬਣਾ ਲਈਏ ਤੇ ਬਾਕੀ ਜਿਹੜੀ ਮਾਨਾ ਦਾ ਮਾਨ ਤਾਂ ਜਿਹੜੀ ਹੁੰਦੀ ਆ, ਜਿਹੜੀ ਜੇਬ ਚ ਵੀ ਉਹਦੀ ਘਰ ਵਾਲਿਆਂ ਦੇ ਆ, ਗੱਲੇ ਚ ਵੀ ਉਹਦੀ ਘਰ ਵਾਲਿਆਂ ਦਾ, ਭਾਵੇਂ ਹੁਣ ਲੈ ਲੈਣ ਤੇ ਭਾਵੇਂ ਬਾਅਦ ਚ ਲੈ ਲੈਣ, ਜਿਹੜਾ ਮਰਜ਼ੀ।
0: ਸਹੀ ਹੋ ਗਿਆ, ਬਹੁਤ ਸ਼ੁਕਰੀਆ ਸਰ, ਬਹੁਤ
9: ਰੱਬ ਰੱਖਾ ਮੇਰਾ।
0: ਅੱਲਾ ਹਾਫਿਜ਼।
9: ਸਲਾਮ ਬਹੁਤ ਬੜਾ, ਹੋਰ ਵੀ ਦੋ ਤਿੰਨ ਕਾਲਾ ਲੈ ਲਿਓ, ਠੀਕ ਹੈ ਜੀ।
0: ਓਕੇ ਓਕੇ, ਅੱਲਾ ਹਾਫਿਜ਼, ਅੱਲਾ ਹਾਫਿਜ਼। ਲਓ ਜੀ, ਪ੍ਰੋਗਰਾਮ ਹੁੰਦਾ ਪਿਆ ਹੈ ਕਿ ਅਮਾਨਤਾਂ ਤੁਸੀਂ ਕਿਹਦੇ ਕੋਲ ਰੱਖਸੋ, ਰਾਜ਼ ਦੀਆਂ ਗੱਲਾਂ ਕਿਹਦੇ ਨਾਲ ਸ਼ੇਅਰ ਕਰੇ ਸੋ। ਅੱਜ ਦੀ ਆਖਰੀ ਕਾਲ, ਅਸਲਾਮ ਅਲੈਕੁਮ।
10: ਵਾਲੇਕੁਮ ਅਸਲਾਮ, ਮੈਂ ਫਰੀ ਚਬੂਜੀ ਲਾਹੌਰ ਤੋਂ ਗੱਲ ਕਰ ਰਹੀ ਹਾਂ।
0: ਬੜੇ ਲੱਕੀ ਹੋ, ਆਖਰੀ ਕਾਲ ਤੁਹਾਡੀ ਮਿਲੀ ਹੈ ਜੀ। ਜੀ, ਤੇ ਕੀ ਕਹਿੰਦੇ ਹੋ, ਅਮਾਨਤਾਂ ਕਿਹਦੇ ਕੋਲ ਰੱਖੋਗੇ, ਰਾਜ਼ ਦੀਆਂ ਗੱਲਾਂ ਕਿਹਦੇ ਨਾਲ ਕਰਦੇ ਹੋ ਜੀ? ਆਵਾਜ਼ ਕੱਟ ਰਹੀ ਤੁਹਾਡੀ, ਆਵਾਜ਼ ਕੱਟ ਰਹੀ ਹੈ। ਅਮਾਨਤ ਨਹੀਂ ਰੱਖਣੀ ਤੇ ਰਾਜ਼ ਦੀ ਗੱਲ ਕਿਹਦੇ ਨਾਲ ਕਰਨੀ ਹੈ? ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਹਾਡੀ ਖਿਦਮਤ ਹਾਜ਼ਰ ਹੋ ਸਾਂ। ਉਦੋਂ ਤੱਕ ਰੱਬ ਰਾਖਾ ਤੇ ਅੱਲਾ ਬੇਲੀ।

0: Coming up next, 101 News Headlines. News Headlines.
1: अस्सलाम, रात के 8 बजे हैं। ये रेडियो पाकिस्तान है। खबरें हाजिर पहले अहम खुलासा
2: मनसूबा اور معاشی انقلاب کی جانب پاکستان کے سفر میں بھرپور انداز میں حصہ لے
1: فائبر ٹو ہوم انٹرنیٹ کنیکشنز کی تعداد 1 کروڑ تک لے جانا چاہتی ہے
2: انسانی وسائل کی ترقی کے مزید 1 لاکھ بچوں کو تعلیمی سہولیات فراہم کرنے کی ہدایت کی ہے
1: کیپٹن 27 جون شہادت منایا گیا بلوچستان کرتے ہوئے کہا کہ پر تشدد عناصر کو ریاست کی عملداری کو نقصان نہیں
2: پہنچے گا پاکستان کے وزیر کا حلف اٹھائیں گے
1: آج ہڑتال کے لیے کی گئی اپیل مسترد کر دی ہے
3: کراچی لاہور اسلام آباد پشاور کوئٹہ حیدرآباد فیصل آباد سیالکوٹ ملتان بہاولپور سرگودا لاڑکانہ مٹھی بچھا خیرپور کوہار بنو ایبٹ آباد اینڈ میرپور آزاد کشمیر دا بگیسٹ ایف ایم ریڈیو نیٹورک آف پاکستان ٹیون ان ٹو دا ون ابو ایف ایم 101
4: فار لیٹسٹ نیوز ہیڈ لائنز آفٹر ایوری ون آور ٹیون ان ٹو ایف ایم 101 دا چینل آف ریڈیو پاکستان ریڈیو پاکستان
5: سر اور سنگیت ساز و آواز آپ کا من پسند ریڈیو چینل ایف ایم 101
6: اور اب وقت ہے کمرشل بریک کا
7: ٹوٹ چکی ہے جنسی تشدد کی ہر دیوار محفوظ خواتین کے لیے حکومت پنجاب ہے تیار وزیر اعلیٰ پنجاب مریم نواز شریف خواتین کے حقوق کے تحفظ کے لیے ہیں پرعزم ہر بار محفوظ ہے جائے ملازمت سبھی گھر اور ہر بازار
8: آپ کی حفاظت آپ کا تحفظ آپ کی ذمہ داری میرا فرض ہے
7: تاریخ میں پہلی بار ورچوئل وومن پولیس اسٹیشن کا قیام پنک بٹن سے فوری پولیس ہیلپ کا حصول وومن سیفٹی ایپ پولیس پروٹیکشن ایپ ہیلپ لائن 1043 24 گھنٹے 7 دن فعال جینڈر بیسڈ وائلنس کے ٹریکنگ سسٹم کا جلد آغاز جائے ملازمت پر ہراسگی کے خلاف قانونی تحفظ خواتین کے خلاف تشدد میں ملوث افراد کو 2 سال قید اور 5 لاکھ روپے تک جرمانہ کم عمری کی شادی کے خلاف سخت قانونی کاروائی چیف منسٹر ڈیجیٹل سکلز ڈیولپمنٹ پروگرام برائے دہی خواتین کا اجرا ورکنگ وومن ہاسٹلز اور ڈے کیئر سینٹرز کی فراہمی میں دھی رانی پروگرام کامیابی سے جاری اپنی چھت اپنا گھر پروگرام اور الیکٹرک بائک اسکیم میں خواتین کے لیے خصوصی کوٹا جنسی تشدد کے خاتمے کا احساس پورے پنجاب کی ہر بیٹی تک مریم نواز شریف کی خواتین سے محبت عقیدت اور شفقت خواتین کا تحفظ بن چکا ہے پنجاب کی پہچان ہر عورت ہے با اختیار بڑھ رہا ہے سبھی کا مان حکومت پنجاب
5: سر اور سنگیت ساز و آواز آپ کا من پسند ریڈیو چینل ایف ایم 101
7: ٹوٹ چکی ہے جنسی تشدد کی ہر دیوار محفوظ خواتین کے لیے حکومت پنجاب ہے تیار وزیر اعلیٰ پنجاب مریم نواز شریف خواتین کے حقوق کے تحفظ کے لیے ہیں پرعزم ہر بار محفوظ ہے جائے ملازمت سبھی گھر اور ہر بازار
8: آپ کی حفاظت آپ کا تحفظ آپ کی ذمہ داری میرا فرض ہے
9: तारीख में पहली बार वर्चुअल वुमेन पुलिस स्टेशन का कयाम, पिंक बटन से फौरी पुलिस हेल्प का हुसूल, वुमेन सेफ्टी ऐप, पुलिस प्रोटेक्शन ऐप, हेल्पलाइन 1043, 24 घंटे 7 दिन फाल, जेंडर बेस्ड वायलेंस के ट्रैकिंग सिस्टम का जल्द आगाज, जाए मुलाजमत पर हिरासगी के खिलाफ कानूनी तहफ्फुज़, खवातीन के खिलाफ तशद्दुद में मुलव्वस अफराद को 2 साल कैद और 5 लाख रुपए तक जुर्माना, कम उम्री की शादी के खिलाफ सख्त कानूनी कार्रवाई, चीफ मिनिस्टर डिजिटल स्किल्स डेवलपमेंट प्रोग्राम बराए दही खवातीन का इजरा, वर्किंग वुमेन हॉस्टल्स और डे केयर सेंटर्स की फराहमी, धी रानी प्रोग्राम कामयाबी से जारी, अपनी छत अपना घर प्रोग्राम और इलेक्ट्रिक बाइक स्कीम में खवातीन के लिए खसूसी कोटा, जिंसी तशद्दुद के खात्मे का एहसास पूरे पंजाब की हर बेटी तक, मरियम नवाज शरीफ की खवातीन से मोहब्बत, अकीदत और शफकत, खवातीन का तहफ्फुज बन चुका है पंजाब की पहचान, हर औरत है बाइख्तियार, बढ़ रहा है सभी का मान, हुकूमत पंजाब।
10: प्रोग्राम सुनने वाले सारे पैनोरामा दी खिदमत विच प्रोग्राम दी मेजबान ते तुहाडी तर्जमान साइमा सलाम अर्ज कर दिए। सोने पैनोरामा जिंदगी सोने रब दी अमानत है जिदी हिफाजत साडा मजहबी फरीज है, ते जिंदगी दी हिफाजत दा बेहतरीन तरीका ए वे कि असी अपनी सेहत दा बहुत ज्यादा ख्याल रखिये, ते रब ना करे जे तबीयत च जरा भी गड़बड़ महसूस होवे फौरन ही इलाज करवाइए ताकि सेहतयाब जिंदगी गुजार सकीये। सोने भैन भरा हुण तुसीं सोच रहे होवोगे कि चंगे ते मुस्तकिल इलाज वास्ते असीं किधर जाइए, ते जनाब तुहाडी भैन साइमा तुहाडी इस मुश्किल दा हल पेश करदी है ते तुहानूं मशवरा दिंदी है कि तुसीं फौरन ही पाकिस्तान दे मायानास तबीब ते बैन अलकवामी शोहरत हासिल करन वाले हर्बल फिजिशियन जनाब प्रोफेसर सुलेमान साहब नाल राबता करो। प्रोफेसर सुलेमान साहब विगड़ी हुई पेचीदा बीमारियां ते मर्दाना ते जनाना बांझपन दे कामयाब इलाज दे हवाले नाल खास शोहरत रखते ने। सोने भैन भरा साइमा जानती है कि तुम बड़े एहतियात नाल दवाखाने का पता नोट फरमाओगे ताकि तुसी किसी भी बीमारी की सूरत च फौरन ही प्रोफेसर सुलेमान साहब नू आप मिल सको, ते नोट करो, सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर, फोन नंबर 042-377-2760 यानी 042-377-2710, मोबाइल नंबर है 03-400-414-2608 यानी 03-400-414-2608 ते साडा ईमेल एड्रेस है suleiman.dawakhana@lhr.gmail.com। जी सोने भैन भरा पता तुहानू मिल गया, ते जनाब हुण तुसी किधरे नहीं जाना बल्कि प्रोग्राम नू बड़ी तवज्जो नाल सुनना है क्योंकि तुसी इस प्रोग्राम विच बेहतरीन तिब्बी मालूमात हासिल करदे हो। सोने भैन भरा साडे प्रोग्राम दे मेहमान ते तिब्बे यूनानी दी शान जनाब प्रोफेसर सुलेमान साहब साडे स्टूडियो विच मौजूद ने, जिहड़े तुहाडे खतूत दी रोशनी विच तुहानूं सेहत भरी जिंदगी गुजारन दे तरीके दसणगे। सोने भैन भराओ आओ मिलने आ यूनानी मेडिकल कॉलेज दे साबिक वाइस प्रिंसिपल, पाकिस्तान तिब फाउंडेशन दे चेयरमैन ते बेहतरीन तिब्बी खिदमात दे एतराफ विच गोल्ड मैडल ते अवार्ड हासिल करन वाले तबीब जनाब प्रोफेसर सुलेमान साहब नू। सुलेमान साहब वेलकम, नवाजिश, खुशामदीद ते जी आया नू।
11: सहमा जी शुक्रिया, नवाजिश ते बड़ी मेहरबानी कि तुसी तीन जबाने च इस्तकबाली कलमात अदा कीते।
10: ते तुसी तीन जबाना च जवाबी शुक्रिया अदा कीता है जिदे लई चौथी वारी शुक्रिया। सुलेमान साहब साडे भैन भरा मुंतजर हुंदे ने कि तुहाडी गुफ्तगू सुनन, लिहाजा मैं ज्यादा देर डिस्टर्ब नहीं करना चाहती, ते वक्त जाया कीते बगैर प्रोग्राम दा पहला एसएमएस पढ़नी आ जिहड़ा वहीद अहमद साहब ने तहरीर कीता है। इन्हां दा मसला खब्बी दा दर्द है।
11: अच्छा।
10: सुलेमान साहब बीमारी ते पहली बारी सुनी है। बारह लिखते ने कि 6 महीने तो खब्बी दा दर्द है, खब्बी लत च इन्ना दर्द हुंदा है कि मेरे तो टुरिया फिरिया भी नहीं जांदा क्योंकि दर्द पूरी लत तो लैके अंगूठे तिकर महसूस हुंदी है।
11: अच्छा।
10: मैं फिजियोथेरेपी कराई है ते मालिशिया कोलो मालिश भी करवांदा रहना वा लेकिन कोई खास फायदा नहीं होया। तुहाडी बड़ी धुम सुनी है, बराए मेहरबानी चंगी जिही दवाई पार्सल कर दियो, शुक्रिया।
11: वाहिद भाई ਇਸ ਤਕਲੀਫ ਨੂੰ ਖੱਬੀ ਦਾ ਦਰਦ ਨਹੀਂ ਬਲਕਿ ਤਿੱਬੀ ਜ਼ਬਾਨ ਵਿੱਚ ਦਰਦ ਅਰਕੁਨਸ ਆ ਤੇ ਆਮ ਜ਼ਬਾਨ ਵਿੱਚ ਲੰਗੜੀ ਦਾ ਦਰਦ ਕਹਿੰਦੇ ਨੇ। ਮੇਰੇ ਭਾਈ ਇਹ ਇੱਕ ਅਸਾਬੀ ਦਰਦ ਹੈ ਜਿਹੜਾ ਕੂਲੇ ਵਿੱਚ ਮੌਜੂਦ ਸ਼ਿਆਟਿਕ ਨਰਵ ਵਿੱਚ ਹੁੰਦਾ ਹੈ। ਇਸ ਲਈ ਅੰਗਰੇਜ਼ੀ ਵਿੱਚ ਇਸ ਤਕਲੀਫ ਨੂੰ ਸ਼ਿਆਟਿਕਾ ਕਹਿੰਦੇ ਨੇ। ਮੇਰੇ ਭਾਈ ਸਾਡੀ ਤਿੱਬ ਵਿੱਚ ਇਸ ਬਿਮਾਰੀ ਦਾ ਬਹੁਤ ਹੀ ਕਾਮਯਾਬ ਤੇ ਮੁਸਤਕਿਲ ਇਲਾਜ ਮੌਜੂਦ ਹੈ ਤੇ ਗਾਜ ਦਾ ਗੋਸ਼ਤ, ਚਾਵਲ, ਦਹੀਂ, ਆਈਸਕ੍ਰੀਮ, ਬਰਫ਼, ਮਟਰ ਤੇ ਲੋਬੀਆ ਬਿਲਕੁਲ ਨਹੀਂ ਖਾਣਾ।
12: ਬਿਲਕੁਲ ਸਹੀ।
11: ਮੈਂ ਤੁਹਾਡੇ ਲਈ ਦਵਾਈ ਤਿਆਰ ਕਰਕੇ ਪਾਰਸਲ ਕਰਾ ਦਿਆਂਗਾ ਤੇ ਤਰਕੀਬ ਇਸਤੇਮਾਲ ਵੀ ਤਹਿਰੀਰ ਕਰ ਦਿਆਂਗਾ। ਤੁਸੀਂ ਜਿੰਨੀ ਤਕਲੀਫ਼ ਉਠਾਉਣੀ ਸੀ ਉਠਾ ਲਈ।
12: ਸਹੀ।
11: ਹੁਣ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
12: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਇਲਾਜ ਹੋਵੇ ਤੇ ਆਰਾਮ ਕਿਉਂ ਨਾ ਆਵੇ। ਇਹਲਾ ਪਾਕ ਦਾ ਹੀ ਕਰਮ ਹੈ, ਜਿਹਨੂੰ ਚਾਹਵੇ ਦਸਤੇ ਸ਼ਿਫਾ ਅਤਾ ਕਰੇ। ਵੈਸੇ ਵੈਸ ਸਾਹਿਬ ਇਹ ਗੱਲ ਚੰਗੀ ਨਹੀਂ, ਤੁਸੀਂ ਬਿਮਾਰੀ ਦਾ ਗਲਤ ਨਾ ਦੱਸ ਕੇ ਮੈਨੂੰ ਮਿਸਗਾਈਡ ਕੀਤਾ ਜੇ।
11: ਸਹਿਮਾ ਜੀ, ਇਹਨਾਂ ਨੇ ਮਿਸ ਗਾਈਡ ਕਰਕੇ ਚੰਗਾ ਕੀਤਾ।
12: ਉਹ ਕਿਸ ਤਰ੍ਹਾਂ ਜੀ?
11: ਸ਼ੁਕਰ ਕਰੋ ਕਿਤੇ ਮਿਸਟਰ ਗਾਈਡ ਨਹੀਂ ਕਹਿ ਦਿੱਤਾ, ਵਰਨਾ ਤੁਸੀਂ ਮਜ਼ੀਦ ਪਰੇਸ਼ਾਨ
12: ਹੋਗੇ। ਇਹ ਗੱਲ ਬਿਲਕੁਲ ਠੀਕ ਹੈ। ਚਲੋ ਕੋਈ ਗੱਲ ਨਹੀਂ, ਮੈਂ ਸਮਝ ਗਈ ਹਾਂ ਕਿ ਇਹ ਖੱਬੀ ਲੱਤ ਦਾ ਦਰਦ ਹੈ। ਚਲੋ ਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਤਲਤ ਬਸ਼ੀਰ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਮੇਰੀ ਦੋ ਬੇਟੀਆਂ ਨੇ ਘਰ ਵਿੱਚ, ਮਾਸ਼ਾਅੱਲਾ ਬਹੁਤ ਹੀ ਰੌਣਕ ਹੈ ਕਿਉਂਕਿ ਇਹਨਾਂ ਦੀ ਮਾਸੂਮ ਸ਼ਰਾਰਤਾਂ ਨਾਲ ਹੀ ਸਾਡੀ ਜ਼ਿੰਦਗੀ ਦੀ ਬਹਾਰ ਹੈ। ਲੇਕਿਨ ਦੁਨੀਆਂ 'ਚ ਕੋਈ ਬੰਦਾ ਐਸਾ ਨਹੀਂ ਹੋਵੇਗਾ ਜਿਹਨੂੰ ਬੇਟੇ ਦੀ ਆਰਜ਼ੂ ਨਾ ਹੋਵੇ। ਚਲੇ ਮਾਨ ਸਾਹਿਬ, ਤੁਹਾਡੇ ਬਾਰੇ ਇਲਮ ਹੋਇਆ ਕਿ ਤੁਸੀਂ ਨਰੀਨਾ ਔਲਾਦ ਤੋਂ ਮਹਿਰੂਮ ਮਰੀਜ਼ਾਂ ਦਾ ਬੜਾ ਕਾਮਯਾਬ ਇਲਾਜ ਕਰਦੇ ਹੋ, ਬਰਾਏ ਕਰਮ ਇਸ ਹਵਾਲੇ ਨਾਲ ਰਹਿਨਮਾਈ ਫਰਮਾਓ।
11: ਮੋਹਤਰਮ ਤਲਤ ਭਾਈ, ਬੇਟੇ ਦੀ ਤਮੰਨਾ ਇੱਕ ਫਿਤਰਤੀ ਜਜ਼ਬਾ ਹੈ ਤੇ ਅਮਲੀ ਤੌਰ ਤੇ ਵੀ ਅਸੀਂ ਇਸ ਹਕੀਕਤ ਨੂੰ ਨਹੀਂ ਛੁਟਲਾ ਸਕਦੇ ਕਿ ਬੇਟਾ ਹੀ ਖਾਨਦਾਨ ਦਾ ਵਾਰਸ ਤੇ ਬਾਪ ਦਾਦਾ ਦੀ ਨਸਲ ਨੂੰ ਪਰਵਾਨ ਚਲਾਉਣ ਦਾ ਸਬਬ ਬਣਦਾ ਹੈ। ਤੇ ਸੋਹਣੇ ਰੱਬ ਦੀ ਬਾ ਕਮਾਲ ਹਿਕਮਤ ਨੇ ਜੜੀ ਬੂਟੀਆਂ ਨੂੰ ਕੁਛ ਐਸੀ ਖਸੂਸੀਅਤ ਅਤਾ ਫਰਮਾਈ ਹੈ ਜਿੰਦੇ ਜ਼ਰੀਏ ਉਲਾਦ ਨਰੀਨਾ ਦਾ ਹਸੂਲ ਮੁਮਕਿਨ ਹੋ ਜਾਂਦਾ ਹੈ। ਮੇਰੇ ਪਿਆਰੇ ਭਾਈ, ਤੁਸੀਂ ਮੈਨੂੰ ਦੁਆਖਾਨੇ ਤੇ ਆ ਕੇ ਮਿਲੋ, ਮੈਂ ਤੁਹਾਨੂੰ ਇਸ ਦੁਆ ਦੇ ਹਵਾਲੇ ਨਾਲ ਮਜ਼ੀਦ ਗਾਈਡ ਕਰਾਂਗਾ ਤੇ ਇਲਾਜ ਦੇ ਦੌਰਾਨੀਏ, ਵਕਫੇ ਤੇ ਦੂਸਰੇ ਇਹਤਿਆਤੀ ਤਦਾਬੀਰ ਬਾਰੇ ਵੀ ਤਫਸੀਲ ਨਾਲ ਦੱਸਾਂਗਾ। ਤੁਸੀਂ ਮੇਰੇ ਆਖੇ ਇੱਕ ਵਾਰੀ ਇਲਾਜ ਕਰਾਓ ਤੇ ਸੋਹਣੇ ਰੱਬ ਦੀ ਰਜ਼ਾ ਤੋਂ ਪੂਰੀ ਉਮੀਦ ਰਵੋ, ਸੋਹਣਾ ਰੱਬ ਤੁਹਾਡੀ ਮੁਰਾਦਾਂ ਨੂੰ ਇਨਸ਼ਾਅੱਲਾ ਜ਼ਰੂਰ ਪੂਰਾ ਫਰਮਾਏਗਾ।
12: ਇਨਸ਼ਾਅੱਲਾ ਜੀ, ਕਿਉਂ ਨਹੀਂ, ਰੱਬ ਹੀ ਬੇਮੁਰਾਦਾਂ ਨੂੰ ਬਾ ਮੁਰਾਦ ਕਰਨ ਵਾਲਾ ਹੈ। ਸੁਲੇਮਾਨ ਸਾਹਿਬ, ਹੁਣ ਵਾਰੀ ਅੱਧੀ ਛੁੱਟੀ ਦੀ ਹੈ, ਤੁਸੀਂ ਥੋੜਾ ਜਿਹਾ ਰੈਸਟ ਫਰਮਾਓ ਤੇ ਮੈਂ ਹੁਣੇ ਆਈ। ਸੋਹਣੀ ਭੈਣ ਭਰਾ, ਆਪਣੀ ਮੇਜ਼ਬਾਨ ਤੇ ਚਿੱਠੀਆਂ ਦੀ ਤਰਜਮਾਨ ਸਾਇਮਾ ਦਾ ਮਸ਼ਵਰਾ ਨੋਟ ਫਰਮਾਓ ਤੇ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਫੌਰਨ ਹੀ ਦਵਾਖਾਨਾ ਤੇ ਤਸ਼ਰੀਫ ਲਿਆਓ ਤੇ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਕਾਮਯਾਬ ਇਲਾਜ ਤੋਂ ਫਾਇਦਾ ਉਠਾਓ। ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲਣ ਲਈ ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ, ਇਹ ਪਤਾ ਤੁਹਾਡੀ ਸਿਹਤ ਔਰ ਤੰਦਰੁਸਤੀ ਦਾ ਜ਼ਾਮਿਨ ਨੇ, ਲਿਹਾਜ਼ਾ ਇਸ ਐਡਰੈਸ ਨੂੰ ਸੰਭਾਲ ਕੇ ਰੱਖਣਾ। ਸੁਲੇਮਾਨ
11: ਸਾਹਿਬ,
12: ਉਮੀਦ ਹੈ ਕਿ ਤੁਸੀਂ ਰੈਸਟ ਕਰ ਲਿਆ ਹੋਵੇਗਾ ਕਿਉਂਕਿ ਰੈਸਟ ਇਜ਼ ਬੈਸਟ ਫੋਰ ਹੈਲਥ। ਤੇ ਹੁਣ ਸ਼ੁਰੂ ਕਰਨੀ ਹੈ ਈਮੇਲਸ ਤੇ SMS ਦਾ ਸਿਲਸਿਲਾ ਕਿਉਂਕਿ
11: ਪ੍ਰੋਪਰ ਮੈਡੀਕਲ ਐਡਵਾਈਸ ਇਜ਼ ਬੈਸਟ ਫੋਰ ਹੈਲਥ।
12: ਜੀ ਜੀ ਬਿਲਕੁਲ ਸੁਲੇਮਾਨ ਸਾਹਿਬ, ਤੁਸੀਂ ਤੇ ਮੇਰੇ ਮੂੰਹ ਦੀ ਗੱਲ ਖੋਲ ਲਈ, ਮੈਂ ਇਹੀ ਅਰਜ਼ ਕਰਨ ਲੱਗੀ ਸਾਂ। ਸੁਲੇਮਾਨ ਸਾਹਿਬ, ਸਾਨੂੰ ਸ਼ਹਿਬਾਜ਼ ਅਖਤਰ ਸਾਹਿਬ ਨੇ SMS ਲਿਖੀ ਹੈ, ਫਰਮਾਉਂਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਮੇਰੇ ਬੇਟੇ ਦੀ ਉਮਰ 31 ਸਾਲ ਹੈ, ਉਹਨਾਂ ਨੂੰ ਇਨਫਰਟੈਲਿਟੀ ਦਾ ਮਸਲਾ ਹੈ
11: ਜੀ।
12: ਮੈਂ ਤੁਹਾਨੂੰ ਇਸ ਕੇਸ ਦੇ ਹਵਾਲੇ ਨਾਲ ਸਾਰੀ ਮੈਡੀਕਲ ਰਿਪੋਰਟਸ ਕਰ ਰਿਹਾ ਵਾਂ, ਬਰਾਏ ਮਿਹਰਬਾਨੀ ਮਸ਼ਵਰਾ ਦਿਓ।
11: ਮੋਹਤਰਮ ਸ਼ਹਿਬਾਜ਼ ਭਾਈ, ਮੈਂ ਤੁਹਾਡੀ ਇਰਸਾਲ ਕਰਦਾ ਰਿਪੋਰਟ ਵੇਖੀਆਂ ਨੇ, ਲੇਕਿਨ ਮੈਨੂੰ ਹੈਰਾਨੀ ਇਹ ਵੇਖ ਕੇ ਇੰਨੇ ਅਰਸੇ ਇਲਾਜ ਤੋਂ ਬਾਅਦ ਵੀ ਇਹ ਤਕਲੀਫ ਠੀਕ ਕਿਉਂ ਨਹੀਂ ਹੋਈ? ਮੇਰੇ ਮੋਹਤਰਮ, ਤਿੱਬੇ ਯੂਨਾਨੀ ਦੇ ਇਲਾਜ ਤੋਂ ਬਾਅਦ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ। ਬਿਹਤਰ ਇਹ ਵੇ ਕਿ ਤੁਸੀਂ ਆਪਣੇ ਬੇਟੇ ਨੂੰ ਕਿਸੇ ਦਿਨ ਦਵਾਖਾਨੇ ਤੇ ਭੇਜੋ ਤਾਂ ਕਿ ਮੈਂ ਸਾਰੀ ਤਫਸੀਲ ਸੁਣ ਕੇ ਇਲਾਜ ਤਜਵੀਜ਼ ਕਰਾਂ ਤੇ ਇਲਾਜ ਬਾਰੇ ਉਹਨਾਂ ਨੂੰ ਮਜ਼ੀਦ ਗਾਈਡ ਵੀ ਕਰ ਸਕਾਂ। ਤੁਸੀਂ ਸੁਣ ਰੱਬ ਤੇ ਭਰੋਸਾ ਰੱਖੋ, ਮੈਂ ਤੁਹਾਨੂੰ ਯਕੀਨ ਦਿਵਾਨਾ ਕਿ ਕੁਝ ਅਰਸੇ ਇਲਾਜ ਤੋਂ ਬਾਅਦ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਉਹਨਾਂ ਨੂੰ ਔਲਾਦ ਵਰਗੀ ਪਿਆਰੀ ਤੇ ਅਜ਼ੀਮ ਨਿਮਤ ਵੀ ਜ਼ਰੂਰ ਅਤਾ ਫਰਮਾਏਗਾ
12: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ, ਅੱਲਾ ਦੀ ਜ਼ਾਤ ਬੜੀ ਬੇਨਿਆਜ਼ ਹੈ, ਉਹ ਸਭ ਤੇ ਕਰਮ ਕਰਦੀ ਹੈ। ਇਨਸ਼ਾਅੱਲਾ ਇਹ ਮਸਲਾ ਵੀ ਠੀਕ ਹੋ ਜਾਏਗਾ। ਸੁਲੇਮਾਨ ਸਾਹਿਬ
11: ਜੀ,
12: ਚਟਪਟੇ ਖਾਣੇ ਦਾ ਸਵਾਦ ਤੇ ਬੜਾ ਆਉਂਦਾ ਹੈ, ਲੇਕਿਨ ਇਹਦੇ ਆਫਟਰ ਇਫੈਕਟਸ ਬੜੇ ਭੈੜੇ ਹੁੰਦੇ ਨੇ।
11: ਫੇਰ ਕਿਉਂ ਐਸਾ ਮਾ ਜੀ, ਚਟੋਰਾਪਨ ਤੇ ਪੂਰਾ ਹੋ ਜਾਂਦਾ ਹੈ।
12: ਤੋਬਾ ਤੋਬਾ, ਐਸੇ ਚਟੋਰੇਪਨ ਤੋਂ ਸਾਦਾ ਪਾਣੀ ਬਿਹਤਰ ਹੈ। ਕਮ ਅਜ਼ ਕਮ ਆਫਟਰ ਇਫੈਕਟ ਚੰਗੇ ਹੋਣਗੇ ਨਾ, ਤੇ ਸਾਰੀ ਗੁਜ਼ਾਰ ਨਾਲ ਸਿਹਤ ਵੀ ਬਣੇਗੀ। ਸੁਲੇਮਾਨ ਸਾਹਿਬ, ਇੱਕ ਐਸ ਐਮ ਐਸ ਚਟੋਰੇਪਨ ਦਾ ਅਮਲੀ ਨਮੂਨਾ ਹੈ ਜਿਹੜੀ ਕਾਮਰਾਨ ਭੱਟ ਸਾਹਿਬ ਨੇ ਤਹਿਰੀਰ ਕੀਤੀ ਹੈ। ਹਕੀਮ ਸਾਹਿਬ, ਪਤਾ ਨੀ ਕੀ ਗੱਲ ਹੈ, ਇਹ ਖਾਣ ਪੀਣ ਦੀਆਂ ਗੱਲਾਂ ਭੱਟਾਂ ਦੇ ਹਵਾਲੇ ਲੈ ਕੇ ਜਾਂਦੀਆਂ ਨੇ। ਲਿਖਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਚਟਪਟੇ ਖਾਣੇ ਮੇਰੀ ਕਮਜ਼ੋਰੀ ਹੈ ਤੇ ਤਕਰੀਬਨ ਰੋਜ਼ਾਨਾ ਹੀ ਰਾਤ ਦਾ ਖਾਣਾ ਮੈਂ ਬਾਹਰੋਂ ਖਾਣਾ ਵਾ। ਹਕੀਮ ਸਾਹਿਬ, ਥੋੜੇ ਅਰਸੇ ਤੋਂ ਮੇਰਾ ਮੇਦਾ ਬਹੁਤ ਜ਼ਿਆਦਾ ਖਰਾਬ ਹੋ ਗਿਆ, ਖਾਣਾ ਹਜ਼ਮ ਨਹੀਂ ਹੁੰਦਾ, ਭੁੱਖ ਖਤਮ ਹੋ ਗਈ ਹੈ, ਸੀਨੇ 'ਚ ਜਲਨ ਰਹਿੰਦੀ ਹੈ ਤੇ ਮੂੰਹ ਵਿੱਚ ਦਾਣੇ ਨਿਕਲਦੇ ਨੇ। ਹਰ ਕੋਈ ਇਹੀ ਕਹਿੰਦਾ ਹੈ ਕਿ ਇਹ ਬਾਜ਼ਾਰੀ ਚਟਪਟੇ ਖਾਣੇ ਦਾ ਅੰਜਾਮ ਹੈ। ਸੁਲੇਮਾਨ ਸਾਹਿਬ, ਕੀ ਇਹ ਗੱਲ ਠੀਕ ਹੈ? ਬਰਾਏ ਕਰਮ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਜਿਹੜੀ ਨਾ ਪਾਰਸਲ ਕਰ ਦਿਓ।
11: ਕਾਮਰਾਨ ਭਾਈ, ਇਹ ਗੱਲ ਬਿਲਕੁਲ ਠੀਕ ਹੈ ਕਿ ਬਾਜ਼ਾਰੀ ਮਿਰਚ ਮਸਾਲੇਦਾਰ ਖਾਣੇ ਦੀ ਵਜ੍ਹਾ ਤੋਂ ਮੇਦੇ ਵਿੱਚ ਤਜ਼ਾਬੀਅਤ ਜ਼ਿਆਦਾ ਹੋ ਜਾਂਦੀ ਹੈ ਤੇ ਨਿਜ਼ਾਮੇ ਹਜ਼ਮ ਵੀ ਦਰੁਸਤ ਨਹੀਂ ਰਹਿੰਦਾ। ਤੁਹਾਡੀ ਤਬੀਅਤ ਦੀ ਖਰਾਬੀ 'ਚ ਤੁਹਾਡਾ ਆਪਣਾ ਹੀ ਹੱਥ ਹੈ, ਲਿਹਾਜ਼ਾ ਐਂਦਾ ਇਹੋ ਜਿਹੀ ਗਜ਼ਾ ਤੋਂ ਪਰਹੇਜ਼ ਕਰੋ ਤੇ ਬਿਹਤਰ ਹੈ। ਮੇਰੇ ਭਾਈ, ਤੁਸੀਂ ਦਹੀਂ ਤੇ ਦੁੱਧ ਦਾ ਜ਼ਿਆਦਾ ਇਸਤੇਮਾਲ ਕਰੋ ਤੇ ਗੋਸ਼ਤ ਮੁਰਗੀ ਦੀ ਬਜਾਏ ਕੁਝ ਦਿਨ ਸਬਜ਼ੀ ਦਾ ਜ਼ਿਆਦਾ ਖਾਓ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਤੁਸੀਂ ਪਾਬੰਦੀ ਨਾਲ ਦਵਾਈ ਲੈਣਾ ਤੇ ਪਰਹੇਜ਼ ਤੇ ਅਮਲ ਵੀ ਕਰਨਾ, ਇਨਸ਼ਾਅੱਲਾ ਤੁਸੀਂ ਸਿਹਤਮੰਦ ਹੋ ਜਾਓਗੇ
12: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ ਕਾਮਰਾਨ ਸਾਹਿਬ, ਤੁਸੀਂ ਆਪਣੀ ਖੁਰਾਕ ਪਸੰਦੀ ਤੇ ਚਸਕੇਦਾਰੀ ਦਾ ਸਵਾਦ ਤੇ ਚੱਖ ਹੀ ਲਿਆ, ਹੁਣ ਜਨਾਬ ਦਵਾਈ ਦਾ ਸਵਾਦ ਵੀ ਚੱਖ ਲਓ। ਲੇਕਿਨ ਯਾਦ ਰੱਖਣਾ ਕਿ ਸਿਹਤਯਾਬ ਹੋਣ ਤੋਂ ਬਾਅਦ ਫੇਰ ਚਸਕਾ ਤੇ ਚਟਖਾਰੇ ਵਾਲੀ ਗੇਮ ਨਹੀਂ ਕਰਨੀ। ਸੁਲੇਮਾਨ ਸਾਹਿਬ
11: ਜੀ ਜੀ,
12: ਉਹ ਇੱਕ ਮਿਸਾਲ ਮਸ਼ਹੂਰ ਹੈ ਨਾ ਕਿ ਅਕਲਮੰਦ ਕੋ ਇਸ਼ਾਰਾ ਕਾਫੀ। ਸੁਲੇਮਾਨ ਸਾਹਿਬ, ਇਹ ਗੱਲ ਸਮਝ ਨਹੀਂ ਆਉਂਦੀ ਕਿ ਜੇ ਅਕਲਮੰਦ ਦਾ ਇਸ਼ਾਰਾ ਕਾਫੀ ਹੁੰਦਾ ਤੇ ਬੇਵਕੂਫ ਵਾਸਤੇ ਕਿਹੜੀ ਸ਼ੈ ਜ਼ਰੂਰੀ ਹੁੰਦੀ?
11: ਸਹਿਮਾ ਜੀ, ਬੇਵਕੂਫ ਲਈ ਸੋਟੀ ਹੋਣੀ ਚਾਹੀਦੀ ਹੈ
12: ਜੀ, ਬਿਲਕੁਲ, ਉਹ ਵੀ ਮੋਟੀ ਜਿਹੜੀ ਅਕਲ ਟਿਕਾਣੇ ਕਰਦੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ ਐਸ ਐਮ ਐਸ ਕਰਦੇ ਰਹੇ ਜਿਹੜਾ ਸਾਡੀ ਇੱਕ ਭੈਣ ਪਰੀਆ ਨੇ ਲਿਖਿਆ ਹੈ। ਫਰਮਾਂਦੀਆਂ ਨੇ ਕਿ ਮੇਰੀ ਬੇਟੀ ਜਿਹਦੀ ਉਮਰ ਤਕਰੀਬਨ 19 ਸਾਲ ਹੈ, ਉਹਦੀ ਸਕਿਨ ਬਹੁਤ ਹੀ ਡਰਾਈ ਹੈ, ਹੱਤਾ ਕਿ ਗਰਮੀ ਦੇ ਮੌਸਮ ਵਿੱਚ ਵੀ ਕੋਲਡ ਕਰੀਮ ਜਾਂ ਲੋਸ਼ਨ ਇਸਤੇਮਾਲ ਕਰਦੀ ਹੈ। ਸਕਿਨ ਤੇ ਬਾਰੀਕ ਦਾਣੇ ਨਿਕਲਦੇ ਨੇ ਤੇ ਖੁਸ਼ਕੀ ਵਾਧੇ ਤੌਰ ਤੇ ਨਜ਼ਰ ਆਉਂਦੀ ਹੈ। ਉਹਦੀ ਰੰਗਤ ਵੀ ਕਾਫੀ ਡਾਰਕ ਹੋ ਰਹੀ ਹੈ। ਮੈਂ ਕਾਫੀ ਦਵਾਈਆਂ ਬਿਲਖਸੂਸ ਕਰੀਮਾਂ ਇਸਤੇਮਾਲ ਕਰਾ ਚੁੱਕੀ ਹਾਂ, ਲੇਕਿਨ ਫਾਇਦਾ ਨਹੀਂ ਹੁੰਦਾ। ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਬੇਟੀ ਦੀ ਸਕਿਨ ਫਰੈਸ਼ ਹੋ ਜਾਏ ਤੇ ਕੀਲ ਮੁਹਾਸੇ ਵੀ ਠੀਕ ਹੋ ਜਾਣ। ਦੂਜੀ ਗੁਜ਼ਾਰਿਸ਼ ਇਹ ਵੇ ਕਿ ਮੌਜੂ ਖੁਰਾਕ ਬਾਰੇ ਵੀ ਜ਼ਰੂਰ ਦੱਸਣਾ, ਮਿਹਰਬਾਨੀ ਹੋਵੇਗੀ।
11: ਭੈਣ ਜੀ, ਖੁਰਾਕ ਸਾਡੀ ਸਿਹਤ ਤੇ ਖੂਬਸੂਰਤੀ ਵਾਸਤੇ ਇੱਕ ਅਹਿਮ ਚੀਜ਼ ਹੈ। ਜ਼ਾਹਿਰ ਇਹ ਵੇ ਕਿ ਜਦੋਂ ਜਿਸਮ ਨੂੰ ਮਤਲੂਬਾ ਖੁਰਾਕ ਨਹੀਂ ਮਿਲੇਗੀ, ਯਾਨੀ ਅਹਿਮ ਗਜ਼ਾਈ ਅਜਜ਼ਾ ਮਸਲਨ ਵਿਟਾਮਿਨਸ, ਆਇਰਨ, ਕੈਲਸ਼ੀਅਮ ਵਗੈਰਾ ਨਹੀਂ ਮਿਲਣਗੇ ਤੇ ਸਾਡੇ ਰੂਪ ਰੰਗ ਤੇ ਮੁਜ਼ਰ ਅਸਰਾਤ ਮੁਰੱਤਬ ਹੋਣਗੇ।
12: ਬਿਲਕੁਲ,
11: ਲਿਹਾਜ਼ਾ ਬੇਟੀ ਨੂੰ ਦੁੱਧ, ਦਹੀਂ, ਅੰਡੇ, ਗੋਸ਼ਤ, ਸਬਜ਼ੀ, ਦਾਲਾਂ ਸਮੇਤ ਹਰ ਚੀਜ਼ ਦਿਓ। ਸਿਰਫ ਬਾਜ਼ਾਰੀ ਖਾਣੇ ਤੇ ਬੇਕਰੀ ਦੀ ਮਸਨੂਆਤ ਤੋਂ ਪਰਹੇਜ਼ ਜ਼ਰੂਰੀ ਹੈ।
12: ਬਿਲਕੁਲ,
11: ਇਸ ਖੁਰਾਕ ਵਿੱਚ ਫਲ ਤੇ ਸਬਜ਼ੀ ਦਾ ਇਸਤੇਮਾਲ ਜ਼ਿਆਦਾ ਹੋਵੇ ਤੇ ਬਿਹਤਰ ਹੈ। ਦੂਜੀ ਅਹਿਮ ਹਦਾਇਤ, ਮਸਨੂਈ ਯਾਨੀ ਕੈਮੀਕਲ ਅਮੇਜ਼ ਚੀਜ਼ਾਂ ਤੋਂ ਵੀ ਪਰਹੇਜ਼ ਕਰਾਓ।
12: ਬਿਲਕੁਲ ਜੀ,
11: ਮੇਰੀ ਭੈਣ, ਮੈਂ ਬੇਟੀ ਵਾਸਤੇ ਨਹਾਇਤ ਅਲਾ ਦਰਜੇ ਦੀ ਦਵਾਈ ਪਾਰਸਲ ਕਰਵਾ ਰਿਹਾ, ਹਸਬੇ ਹਦਾਇਤ ਦਵਾਈ ਇਸਤੇਮਾਲ ਕਰਾਓ, ਇਨਸ਼ਾਅੱਲਾ ਰੰਗਤ ਵੀ ਨਿਖਰ ਜਾਏਗੀ ਤੇ ਕਿਲ ਮੁਆਸੇ ਖੁਸ਼ਕੀ ਤੇ ਛਾਈਆਂ ਤੋਂ ਵੀ ਨਜਾਤ ਹਾਸਲ ਹੋ ਜਾਏਗੀ
12: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਜਿਹੜਾ ਨਾ ਵੇਲਾ ਮੁੱਕ ਗਿਆ ਜੀ। ਬਾਕੀ ਚਿੱਠੀਆਂ ਅਗਲੇ ਪ੍ਰੋਗਰਾਮ ਵਿੱਚ ਪ੍ਰੋਗਰਾਮ ਦੀ ਜ਼ੀਨਤ ਬਣਾਵਾਂਗੇ। ਸੁਲੇਮਾਨ ਸਾਹਿਬ, ਤੁਸੀਂ ਤਸ਼ਰੀਫ ਲਿਆਏ ਤੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਜਿਹਦੇ ਲਈ ਮੈਂ ਤੁਹਾਡੀ ਬੇਹੱਦ ਸ਼ੁਕਰ ਗੁਜ਼ਾਰ ਹਾਂ। ਇੱਕ ਵਾਰੀ ਫਿਰ ਥੈਂਕ ਯੂ ਵੈਰੀ ਮੱਚ।
11: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ ਤੇ ਖਤ ਲਿਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਵੀ ਸ਼ੁਕਰੀਆ
12: ਜੀ, ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਤੇ ਤੰਦਰੁਸਤੀ ਲਈ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਰੂਰ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਸੋਹਣੇ ਭੈਣ ਭਰਾ ਹਮੇਸ਼ਾ ਖੁਸ਼ ਰਹੋ ਹਮੇਸ਼ਾ ਸਿਹਤਮੰਦ ਰਹੋ ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਇਨਸ਼ਾਅੱਲਾ ਤਾਲਾ ਮੁਲਾਕਾਤ ਹੋਵੇਗੀ ਉਸਲੇ ਤੱਕ ਰੱਬ ਰਾਖਾ
13: ਟੂਟ ਚੁੱਕੀ ਹੈ ਜਿਨਸੀ ਤਸ਼ੱਦਦ ਕੀ ਹਰ ਦੀਵਾਰ محفوظ خواتین کے لیے حکومت پنجاب ہے تیار وزیر اعلیٰ پنجاب مریم نواز شریف خواتین کے حقوق کے تحفظ کے لیے ہے پرعزم ہر بار محفوظ ہے جائے ملازمت سبھی گھر اور ہر بازار
8: آپ کی حفاظت آپ کا تحفظ آپ کی ذمہ داری میرا فرض ہے
13: تاریخ میں پہلی بار ورچوئل وومن پولیس اسٹیشن کا قیام پنک بٹن سے فوری پولیس ہیلپ کا حصول وومن سیفٹی ایپ پولیس پروٹیکشن ایپ ہیلپ لائن 1043 24 گھنٹے 7 دن فعال جینڈر بیسڈ وائلنس کے ٹریکنگ سسٹم کا جلد آغاز جائے ملازمت پر ہراسگی کے خلاف قانونی تحفظ خواتین کے خلاف تشدد میں ملوث افراد کو 2 سال قید اور 5 لاکھ روپے تک جرمانہ کم عمری کی شادی کے خلاف سخت قانونی کاروائی چیف منسٹر ڈیجیٹل سکلز ڈیولپمنٹ پروگرام برائے دہی خواتین کا اجرا ورکنگ وومن ہاسٹلز اور ڈے کیئر سینٹرز کی فراہمی میں دھی رانی پروگرام کامیابی سے جاری اپنی چھت اپنا گھر پروگرام اور الیکٹرک بائک اسکیم میں خواتین کے لیے خصوصی کوٹا جنسی تشدد کے خاتمے کا احساس پورے پنجاب کی ہر بیٹی تک مریم نواز شریف کی خواتین سے محبت عقیدت اور شفقت خواتین کا تحفظ بن چکا ہے پنجاب کی پہچان ہر عورت ہے با اختیار بڑھ رہا ہے سبھی کا مان حکومت پنجاب
5: سرور سنگیت سازو آواز آپ کا من پسند ریڈیو چینل FM 101

0: साजो आवाज आपका मनपसंद रेडियो चैनल FM 101।
1: और अब वक्त है कमर्शियल ब्रेक का।
2: टूट चुकी है जिंसी तशद्दुद की हर दीवार, महफूज खवातीन के लिए हुकूमत पंजाब है तैयार। वजीर आला पंजाब मरियम नवाज शरीफ खवातीन के हुकूक के तहफ्फुज के लिए है पुरअज़्म हर बार। महफूज है जाए मुलाजमत सभी घर और हर बाजार।
3: आपकी हिफाजत, आपका तहफ्फुज, आपकी जिम्मेदारी मेरा फर्ज है।
2: तारीख में पहली बार वर्चुअल वुमेन पुलिस स्टेशन का कायम, पिंक बटन से फौरी पुलिस हेल्प का हुसूल। वुमेन सेफ्टी ऐप, पुलिस प्रोटेक्शन ऐप, हेल्पलाइन 1043, 24 घंटे 7 दिन फाल। जेंडर बेस्ड वायलेंस के ट्रैकिंग सिस्टम का जल्द आगाज। जाए मुलाजमत पर हिरासगी के खिलाफ कानूनी तहफ्फुज। खवातीन के खिलाफ तशद्दुद में मुलव्वस अफराद को 2 साल कैद और 5 लाख रुपए तक जुर्माना। कम उम्री की शादी के खिलाफ सख्त कानूनी कार्रवाई। चीफ मिनिस्टर डिजिटल स्किल्स डेवलपमेंट प्रोग्राम बराए दही खवातीन का इजरा। वर्किंग वुमेन हॉस्टल्स और डे केयर सेंटर्स की फराह में धी रानी प्रोग्राम कामयाबी से जारी। अपनी छत अपना घर प्रोग्राम और इलेक्ट्रिक बाइक स्कीम में खवातीन के लिए खसूसी कोटा। जिंसी तशद्दुद के खात्मे का एहसास पूरे पंजाब की हर बेटी तक। मरियम नवाज शरीफ की खवातीन से मोहब्बत, अकीदत और शफकत। खवातीन का तहफ्फुज बन चुका है पंजाब की पहचान। हर औरत है बाइख्तियार, बढ़ रहा है सभी का मान। हुकूमत पंजाब।
0: सुर और संगीत, साजो आवाज, आपका मनपसंद रेडियो चैनल FM 101।
2: टूट चुकी है जिंसी तशद्दुद की हर दीवार, महफूज खवातीन के लिए हुकूमत पंजाब है तैयार। वजीर आला पंजाब मरियम नवाज शरीफ खवातीन के हुकूक के तहफ्फुज के लिए है पुरअज़्म हर बार। महफूज है जाए मुलाजमत सभी घर और हर बाजार।
3: आपकी हिफाजत, आपका तहफ्फुज, आपकी जिम्मेदारी मेरा फर्ज है।
2: तारीख में पहली बार वर्चुअल वुमेन पुलिस स्टेशन का कायम, पिंक बटन से फौरी पुलिस हेल्प का हुसूल। वुमेन सेफ्टी ऐप, पुलिस प्रोटेक्शन ऐप, हेल्पलाइन 1043, 24 घंटे 7 दिन फाल। जेंडर बेस्ड वायलेंस के ट्रैकिंग सिस्टम का जल्द आगाज। जाए मुलाजमत पर हिरासगी के खिलाफ कानूनी तहफ्फुज। खवातीन के खिलाफ तशद्दुद में मुलव्वस अफराद को 2 साल कैद और 5 लाख रुपए तक जुर्माना। कम उम्री की शादी के खिलाफ सख्त कानूनी कार्रवाई। चीफ मिनिस्टर डिजिटल स्किल्स डेवलपमेंट प्रोग्राम बराए दही खवातीन का इजरा। वर्किंग वुमेन हॉस्टल्स और डे केयर सेंटर्स की फराह में धी रानी प्रोग्राम कामयाबी से जारी। अपनी छत अपना घर प्रोग्राम और इलेक्ट्रिक बाइक स्कीम में खवातीन के लिए खसूसी कोटा। जिंसी तशद्दुद के खात्मे का एहसास पूरे पंजाब की हर बेटी तक। मरियम नवाज शरीफ की खवातीन से मोहब्बत, अकीदत और शफकत। खवातीन का तहफ्फुज बन चुका है पंजाब की पहचान। हर औरत है बाइख्तियार, बढ़ रहा है सभी का मान। हुकूमत पंजाब।
4: जिथे जिथे FM दी आवाज उथे उथे साइमा नाल सलाम पहुंचे। सोने भैन भ्राओ, तुहाडी मेज़बान साइमा तुहाडे लई हर्बलिस्ट एक्सपर्ट सुलेमान दे तिब्बी मशवरे लेके हाजिर खिदमत है। ते उम्मीद करदी है कि प्रोग्राम तुहाडे लई सेहतमंदी दा सबब बन रिहा होएगा। भैणा ते भ्राओ, हर चीज़ दा एक मुल हुंदा है, लेकिन सेहत ऐसी नीमत है जिहदा कोई मुल नहीं। इह अनमोल चीज़ है जिहदे नाल जिंदगी दी हर खुशी ते हर सुख वाबस्ता है। ਸਾਡੀ ਸੋਹਣੇ ਰੱਬ ਅੱਗੇ ਦੁਆ ਹੈ ਕਿ ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ ਤੇ ਤੁਸੀਂ ਆਪਣੀ ਲਾਈਫ ਨੂੰ ਸਿਹਤਮੰਦੀ ਦੇ ਨਾਲ ਭਰਪੂਰ ਇੰਜੋਏ ਕਰੋ। ਆਮੀਨ ਸੁਮਾ ਆਮੀਨ। ਸੋਹਣੇ ਭੈਣ ਭਰਾਓ, ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਬੰਦਾ ਆਪਣੀ ਤਬੀਅਤ 'ਤੇ ਗੌਰ ਕਰੇ, ਆਪਣੀ ਅਲਾਮਾਂ 'ਤੇ ਨਜ਼ਰ ਰੱਖੇ ਅਤੇ ਰੱਬ ਨਾ ਕਰੇ ਜੇ ਤਬੀਅਤ 'ਚ ਜ਼ਰਾ ਜਿਹੀ ਨਾ ਖੁਸ਼ਗਵਾਰ ਤਬਦੀਲੀ ਮਹਿਸੂਸ ਹੋਵੇ ਤਾਂ ਫੌਰਨ ਹੀ ਇਲਾਜ ਵੱਲ ਤਵੱਜੋ ਕਰੇ। ਭੈਣਾਂ ਅਤੇ ਭਰਾਓ, ਬਿਮਾਰੀ ਦੀ ਮੁਕੰਮਲ ਤਸ਼ਖੀਸ ਅਤੇ ਬਿਹਤਰੀਨ ਇਲਾਜ ਦੇ ਹਵਾਲੇ ਨਾਲ ਤੁਹਾਨੂੰ ਮਾਲੂਮਾਤ ਫਰਾਹਮ ਕਰਨ ਲਈ ਅਸੀਂ ਆਪਣੇ ਸਟੂਡੀਓ ਦੇ ਵਿੱਚ ਮੁਲਕ ਦੇ ਨਾਮਵਰ ਤਬੀਬ ਜਨਾਬ ਪ੍ਰੋਫੈਸਰ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਨੂੰ ਮਦੂ ਕੀਤਾ ਹੋਇਆ ਤੇ ਆਓ ਮਿਲਨੇ ਆ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਤੇ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ ਜੀ, ਆਇਆਂ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਤੇ ਸਾਡੇ ਮਾਣ ਵਿੱਚ ਇਜ਼ਾਫਾ ਕੀਤਾ।
5: ਸਾਇਮਾ ਜੀ, ਸ਼ੁਕਰੀਆ ਦੀ ਕੋਈ ਗੱਲ ਨਹੀਂ, ਮੇਰੇ ਲਈ ਤਾਂ ਖੁਸ਼ੀ ਦੀ ਗੱਲ ਹੈ ਕਿ ਸੋਹਣੇ ਰੱਬ ਨੇ ਮੈਨੂੰ ਆਪਣੇ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੱਤਾ ਹੈ ਤੇ ਸੋਹਣਾ ਰੱਬ ਮੇਰੀ ਇਸ ਕੋਸ਼ਿਸ਼ ਨੂੰ ਕਾਮਯਾਬੀ ਤਾਂ ਫਰਮਾਏ ਤੇ ਇਹਦੇ ਨਤੀਜੇ 'ਚ ਹਰ ਮਰੀਜ਼ ਤੇ ਹਰ ਮਰੀਜ਼ਾਂ ਨੂੰ ਸ਼ਫਾਏ ਕਾਮਲਾ ਤਾਂ ਫਰਮਾਏ।
4: ਆਮੀਨ ਆਮੀਨ ਸੁਮ ਆਮੀਨ ਜੀ। ਤੇ ਸੋਹਣਾ ਰੱਬ ਮੈਨੂੰ ਵੀ ਇਸ ਕਾਬਲ ਰੱਖੇ ਕਿ ਮੈਂ ਆਪਣੇ ਭੈਣ ਭਰਾਵਾਂ ਦੇ ਈਮੇਲ ਤੇ SMS ਇਸੇ ਤਰ੍ਹਾਂ ਪੜ੍ਹਦੀ ਰਹਾਂ ਤੇ ਉਹਨਾਂ ਨੂੰ ਤਿੱਬੀ ਮਸ਼ਵਰੇ ਪਹੁੰਚਾਉਂਦੀ ਰਹਾਂ। ਫਿਰ ਇੱਕ ਵਾਰੀ ਕਹਿ ਦਵਾਂ ਆਮੀਨ।
5: ਵੈਸੇ ਸਹਿਮਾ ਜੀ, ਮੈਂ ਜਿਹੜੀ ਦੁਆ ਮੰਗੀ ਹੈ ਉਹਦੇ ਵਿੱਚ ਵੀ ਤੁਸੀਂ ਸ਼ਾਮਲ ਹੋ।
4: ਅੱਛਾ, ਬੜੀ ਮਿਹਰਬਾਨੀ ਬੜੀ ਮਿਹਰਬਾਨੀ। ਫਿਰ ਵੀ ਦੂਜੀ ਵਾਰੀ ਦੁਆ ਜ਼ਰੂਰੀ ਹੈ। ਸੁਲੇਮਾਨ ਸਾਹਿਬ
5: ਜੀ,
4: ਖਾਣ ਪੀਣ ਦਾ ਸ਼ੌਕ ਤੇ ਹਰ ਕਿਸੇ ਨੂੰ ਹੁੰਦਾ ਹੈ ਨਾ
5: ਜੀ? ਜੀ, ਕਿਉਂ,
4: ਮੈਨੂੰ ਵੀ ਬੜਾ। ਪਰ ਮੈਂ ਐਸੇ ਬੰਦੇ ਵੀ ਵੇਖੇ ਨੇ ਜਿਹੜੇ ਹਰ ਵੇਲੇ ਕੁਝ ਨਾ ਕੁਝ ਖਾਂਦੇ ਰਹਿੰਦੇ ਨੇ। ਸੁਲੇਮਾਨ ਸਾਹਿਬ, ਇਹੋ ਜਿਹੇ ਲੋਕਾਂ ਲਈ ਕੋਈ ਪੈਗਾਮ ਹੈ ਵੇ?
5: ਸਹਿਮਾ ਜੀ, ਇਹੋ ਜਿਹੇ ਲੋਕਾਂ ਲਈ ਪੈਗਾਮ ਨਹੀਂ ਬਲਕਿ ਵਾਰਨਿੰਗ ਹੋਣੀ ਚਾਹੀਦੀ ਹੈ ਕਿ ਉਹ ਇਸ ਆਦਤ ਨੂੰ ਫੌਰੀ ਤੌਰ ਤੇ ਛੱਡ ਦੇਣ, ਨਹੀਂ ਤੇ ਉਹਨਾਂ ਦੀ ਸਿਹਤ ਬਰਬਾਦ ਹੋ ਜਾਏਗੀ। ਸਹਿਮਾ ਜੀ, ਕਿਸੇ ਸਿਆਣੇ ਦਾ ਕੌਲ ਹੈ ਕਿ ਖਾਧੇ ਉੱਤੇ ਖਾਈਏ ਨਾ ਤੇ ਖਾ ਕੇ ਕਦੀ ਨਹਾਈਏ ਨਾ। ਯਾਨੀ ਖਾਣ ਤੋਂ ਬਾਅਦ ਚੀਜ਼ ਖਾਣਾ ਤੇ ਖਾਣੇ ਦੇ ਬਾਅਦ ਨਹਾਉਣਾ, ਇਹ ਦੋਨੋਂ ਹੀ ਅਮਲ ਬਹੁਤ ਹੀ ਖਤਰਨਾਕ ਨੇ ਜਿਹੜੇ ਬਿਮਾਰੀ ਪੈਦਾ ਕਰਦੇ ਨੇ।
4: ਬਿਲਕੁਲ ਸੁਲੇਮਾਨ ਸਾਹਿਬ, ਵਾਹ ਵਾਹ, ਤੁਸੀਂ ਤਾਂ ਬੜੇ ਸਿਆਣੇ ਹੋ। ਵਾਹ ਵਾਹ ਵਾਹ, ਸਭ ਤੋਂ ਵੱਡੀ ਬਿਮਾਰੀ ਤੇ ਮੈਂ ਸਮਝਦੀ ਸੀ ਮੋਟਾਪਾ ਹੈ ਜਿਹੜਾ ਜ਼ਿਆਦਾ ਖਾਣ ਨਾਲ ਹੁੰਦਾ ਹੈ, ਲੇਕਿਨ ਇਹ ਦੇਖੋ ਤੁਸੀਂ ਕਿਹੋ ਜਿਹੀਆਂ ਤਰਕੀਬਾਂ ਦੱਸੀਆਂ, ਕਿਹੋ ਜਿਹੀਆਂ ਪਰਹੇਜ਼ਾਂ। ਵਾਹ ਵਾਹ ਵਾਹ
5: ਜੀ, ਬਿਲਕੁਲ ਸਹਿਮਾ ਜੀ। ਤੇ ਜਦੋਂ ਮੋਟਾਪਾ ਆ ਜਾਏ ਤੇ ਫਿਰ ਸਮਝੋ ਕਿ ਹਰ ਬਿਮਾਰੀ ਨੂੰ ਇਨਵੀਟੇਸ਼ਨ ਮਿਲ ਗਿਆ ਹੈ ਤੇ ਜਿਸਮ ਬਣ ਗਿਆ ਬਿਮਾਰੀਆਂ ਦਾ ਡੇਰਾ।
4: ਜੀ ਬਿਲਕੁਲ ਬਿਲਕੁਲ ਬਿਲਕੁਲ, ਅੱਲਾ ਸਾਰਿਆਂ ਨੂੰ ਇਸ ਬਿਮਾਰੀ ਤੋਂ ਬਚਾਏ। ਆਮੀਨ ਆਮੀਨ। ਸੁਲੇਮਾਨ ਸਾਹਿਬ
5: ਜੀ,
4: ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ SMS ਹੈ ਉਹ ਮੈਂ ਹਾਜ਼ਰ ਕਰਦੀ ਹਾਂ, ਜਿਹੜੀ ਸਾਡੀ ਇੱਕ ਭੈਣ ਹੋਰਾਂ ਨੇ ਲਿਖਿਆ ਹੈ। ਫਰਮਾਉਂਦੀਆਂ ਨੇ ਕਿ ਮੇਰਾ ਵੇਟ ਕਾਫੀ ਜ਼ਿਆਦਾ, ਲਓ ਜੀ ਉਹੀ ਗੱਲ ਹੋ ਗਈ, ਉਹੀ ਗੱਲ ਨਿਕਲੇ, ਮੇਰਾ ਵੇਟ ਜ਼ਿਆਦਾ ਹੋ ਗਿਆ, ਹਾਲਾਂਕਿ ਮੈਂ ਬਹੁਤ ਜ਼ਿਆਦਾ ਡਾਇਟਿੰਗ ਕਰਦੀ ਹਾਂ।
5: ਅੱਛਾ,
4: ਮੈਂ ਬਹੁਤ ਪਰੇਸ਼ਾਨ ਹਾਂ ਸੁਲੇਮਾਨ ਸਾਹਿਬ, ਹਰਬਲ ਦਵਾਈਆਂ ਨਾਲ ਮੇਰੀ ਇਹ ਪ੍ਰੋਬਲਮ ਠੀਕ ਹੋ ਜਾਏਗੀ?
5: ਭੈਣ ਜੀ, ਸੁਣੇ ਰੱਬ ਦੀ ਇਹ ਖਾਸ ਕਰਮ ਨਵਾਜ਼ੀ ਹੈ ਕਿ ਉਹਨੇ ਜੜੀ ਬੂਟੀਆਂ ਨੂੰ ਇਨਸਾਨ ਵਾਸਤੇ ਬਾਇਸੇ ਸ਼ਫਾ ਬਣਾਇਆ ਹੈ ਤੇ ਬਸ ਜੜੀ ਬੂਟੀਆਂ ਦੇ ਬਾਰੇ 'ਚ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਹੈ ਕਿ ਇਨ ਮੇਂ ਮੌਤ ਕੇ ਸਵਾ ਹਰ ਬਿਮਾਰੀ ਕਾ ਇਲਾਜ ਮੌਜੂਦ ਹੈ। ਮੇਰੀ ਪਿਆਰੀ ਭੈਣ, ਮੈਂ ਇੱਕ ਹੋਰ ਚੰਗੀ ਜਿਹੀ ਗੱਲ ਦੱਸ ਦੇਵਾਂ ਕਿ ਜੜੀ ਬੂਟੀਆਂ ਨਾਲ ਨਾ ਸਿਰਫ ਮੋਟਾਪਾ ਦੂਰ ਹੋ ਜਾਂਦਾ ਹੈ ਬਲਕਿ ਇਹ ਕਤਈ ਬੇਜ਼ਰਰ ਹੈ, ਲਿਹਾਜ਼ਾ ਬੇਫਿਕਰ ਹੋ ਕੇ ਇਸ ਇਲਾਜ ਨੂੰ ਅਪਣਾਇਆ ਜਾ ਸਕਦਾ ਹੈ। ਮੇਰੀ ਪਿਆਰੀ ਭੈਣ, ਜੇ ਤੁਸੀਂ ਇਲਾਜ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਮੈਨੂੰ ਮਤਲਬ ਫਰਮਾਓ, ਮੈਂ ਤੁਹਾਡੇ ਲਈ ਮੁੰਤਖਬ ਮੌਜੂ ਖੁਰਾਕ ਵੀ ਤਰਤੀਬ ਦੇਵਾਂਗਾ ਤੇ ਹਤਿਆਤੀ ਤਦਾਬੀਰ ਵੀ ਦੱਸਾਂਗਾ ਤੇ ਆਲਾ ਦਰਜੇ ਦੀ ਹਰਬਲ ਦਵਾਈ ਵੀ ਤਜਵੀਜ਼ ਹੋ ਜਾਵੇਗੀ ਜਿਹਦੇ ਨਾਲ ਜਿਸਮ ਦੀ ਅਜ਼ਾਫੀ ਚਰਬੀ ਤਹਿਲੀਲ ਹੋ ਜਾਏਗੀ, ਨਿਜ਼ਾਮੇ ਜਿਗਰ ਤੇ ਮੇਦੇ ਨੂੰ ਤਕਵੀਅਤ ਮਿਲੇਗੀ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਛੁਟਕਾਰਾ ਮਿਲ ਜਾਏਗਾ। ਭੈਣ ਜੀ, ਇੱਕ ਗੱਲ ਯਾਦ ਰੱਖੋ ਕਿ ਬਾਅਦ ਲੋਕਾਂ ਨੂੰ ਡਾਇਟਿੰਗ ਦੀ ਵਜ੍ਹਾ ਨਾਲ ਮੋਟਾਪੇ ਦੀ ਪ੍ਰੋਬਲਮ ਹੋ ਜਾਂਦੀ ਹੈ, ਨਾ ਤਾਂ ਡਾਇਟਿੰਗ ਦੀ ਬਜਾਏ ਮੁਨਾਸਬ ਤੇ ਮੌਜੂ ਗਜ਼ਾ ਲੈਣੀ ਚਾਹੀਦੀ ਹੈ ਤੇ ਨਾਲ ਹੀ ਇਸ ਹਰਬਲ ਦਵਾਈ ਜਿਹੜੀ ਜੜੀ ਬੂਟੀਆਂ ਦੀ ਅਵਤਾਇਸ਼ ਨੂੰ ਰੋਕੇ ਉਹ ਵੀ ਨਾਲ ਇਸਤੇਮਾਲ ਕਰਨੀ ਚਾਹੀਦੀ ਹੈ।
4: ਜੀ ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਡਾਇਟਿੰਗ ਛੱਡੋ ਤੇ ਮੁਕੰਮਲ ਇਲਾਜ ਵੱਲ ਤਵੱਜੋ ਕਰੋ ਤਾਂ ਕਿ ਇਸ ਪ੍ਰੋਬਲਮ ਤੋਂ ਮੁਕੰਮਲ ਨਿਜਾਤ ਮਿਲ ਸਕੇ। ਸੁਲੇਮਾਨ ਸਾਹਿਬ
5: ਜੀ ਜੀ,
4: ਮੈਨੂੰ ਗੱਲ ਸਮਝ ਨਹੀਂ ਆਉਂਦੀ, ਕੁਝ ਲੋਕ ਮੋਟਾਪੇ ਤੋਂ ਪਰੇਸ਼ਾਨ ਨੇ ਤੇ ਕੁਝ ਲੋਕਾਂ ਨੂੰ ਆਪਣੇ ਦੁਬਲੇਪਨ ਤੇ ਸੁੱਕੇ ਜਿਸਮ ਦੀ ਵਜ੍ਹਾ ਨਾਲ ਟੈਨਸ਼ਨ ਹੈ।
5: ਜੀ ਜੀ,
4: ਸੁਲੇਮਾਨ ਸਾਹਿਬ, ਬੰਦੇ ਨੂੰ ਤੇ ਕਿਸੇ ਤਰ੍ਹਾਂ ਚੈਨ ਹੀ ਨਹੀਂ ਹੁੰਦਾ, ਇਹਦਾ ਕੀ ਇਲਾਜ ਹੈ?
5: ਸਹਿਮਾ ਜੀ, ਮੋਟਾਪਾ ਤੇ ਹੱਦ ਤੋਂ ਜ਼ਿਆਦਾ ਜਿਸਮ ਦਾ ਸੁੱਕਣਾ ਦੋਨੋਂ ਹੀ ਤਿੱਬੀ ਮਸਲੇ ਨੇ।
4: ਹਾਂਜੀ,
5: ਇਹ ਦੋਨੋਂ ਮਸਲੇ ਤੋਜੋ ਤੇ ਇਲਾਜ ਮੰਗਦੇ ਨੇ। ਜਦੋਂ ਇਹਨਾਂ ਦੋਨਾਂ ਬਿਮਾਰੀਆਂ ਦਾ ਇਲਾਜ ਹੋ ਜਾਏ ਤੇ ਬੰਦੇ ਨੂੰ ਸ਼ਿਫਾ ਮਿਲ ਜਾਏਗੀ ਤੇ ਆਪੇ ਚੈਨ ਆ ਜਾਏਗਾ।
4: ਜੀ ਬਿਲਕੁਲ, ਇਹ ਗੱਲ ਤੁਸੀਂ ਠੀਕ ਕਹੀ ਹੈ ਕਿ ਬੇਚੈਨੀ ਤੇ ਬਿਮਾਰੀ ਦੀ ਵਜ੍ਹਾ ਨਾਲ ਇਨਸਾਨ ਪਰੇਸ਼ਾਨ ਰਹਿੰਦਾ ਹੈ।
5: ਹਾਂਜੀ
4: ਸੁਲੇਮਾਨ ਸਾਹਿਬ, ਸਾਨੂੰ ਈਮੇਲ ਭੇਜੀਏ, ਮੁਬਸ਼ਰ ਹਫੀਜ਼ ਸਾਹਿਬ ਨੇ ਲਿਖਦੇ ਨੇ ਕਿ ਮੇਰੀ ਉਮਰ 23 ਸਾਲ ਹੈ ਮਗਰ ਜਿਸਮ ਇੰਨਾ ਦੁਬਲਾ ਪਤਲਾ ਬਲਕਿ ਸੁੱਕਾ ਹੈ ਕਿ ਮੈਂ 15 ਸਾਲ ਦਾ ਲੱਗਣਾ ਵਾ। ਸੁਲੇਮਾਨ ਸਾਹਿਬ, ਅਸੀਂ ਘਰ ਦੇ ਵਿੱਚ ਬਹੁਤ ਅੱਛੀ ਤੇ ਭਰਪੂਰ ਗਜ਼ਾ ਜਿਹੜੀ ਨਾ ਖਾਂਦੇ ਹਾਂ, ਕਿਸੇ ਸ਼ਹਿਰ ਦੀ ਕਮੀ ਨਹੀਂ, ਇਹਦੇ ਬਾਵਜੂਦ ਮੇਰੀ ਜਿਸਮਾਨੀ ਹਾਲਤ ਸਾਰੇ ਘਰ ਵਾਲਿਆਂ ਲਈ ਫਿਕਰਮੰਦੀ ਦਾ ਸਬਬ ਬਣੀ ਹੋਈ ਹੈ।
5: ਜੀ ਜੀ,
4: ਪਤਾ ਨਹੀਂ ਮੈਨੂੰ ਕਮਜ਼ੋਰੀ ਕਿਉਂ ਮਹਿਸੂਸ ਹੁੰਦੀ ਹੈ, ਦਿਲ ਕਰਦਾ ਕਿ ਆਰਾਮ ਕਰਦਾ ਰਵਾਂ, ਹਰ ਵੇਲੇ ਥੱਕਣ ਤੇ ਤਬੀਅਤ ਸੁਸਤ ਰਹਿੰਦੀ ਹੈ। ਸੁਲੇਮਾਨ ਸਾਹਿਬ, ਇਹ ਵੀ ਕਹਿੰਦੇ ਨੇ ਕਿ ਮੈਂ ਅੱਜ ਕੱਲ੍ਹ ਰੋਜ਼ਾਨਾ ਰੋਗ ਨੇ ਜ਼ੈਤੂਨ, ਰੋਗ ਨੇ ਬਾਦਾਮ, ਇੰਜੀਰ ਤੇ ਖਜੂਰ ਇਸਤੇਮਾਲ ਕਰ ਰਿਹਾ। ਇਹ ਚੀਜ਼ਾਂ ਮੇਰੇ ਲਈ ਠੀਕ ਨੇ, ਬਰਾਏ ਮਿਹਰਬਾਨੀ ਜੇ ਮੁਮਕਿਨ ਹੋਵੇ ਤੇ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਿਹਤ ਠੀਕ ਹੋ ਜਾਵੇ। ਸੁਲੇਮਾਨ
5: ਸਾਹਿਬ,
4: ਇੰਨਾ ਕੁਝ ਖਾ ਕੇ ਵੀ?
5: ਦੇਖੋ ਬੇਟਾ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਬੇਸ਼ੱਕ ਚੰਗੀ ਖੁਰਾਕ ਚੰਗੀ ਸਿਹਤ ਲਈ ਜ਼ਰੂਰੀ ਹੈ, ਲੇਕਿਨ ਗਜ਼ਾ ਵੀ ਉਦੋਂ ਹੀ ਜੁਜ਼ੇ ਬਦਨ ਬਣਦੀ ਹੈ ਜਦੋਂ ਬਦਨੀ ਨਿਜ਼ਾਮ ਤੇ ਆਜ਼ਾਦੀ ਕਾਰਕਰਦਗੀ ਠੀਕ ਹੋਵੇ।
4: ਹਾਂਜੀ,
5: ਮਸਲਾ ਇਹ ਵੇ ਕਿ ਤੁਹਾਨੂੰ ਯੂਰਨ ਵਿੱਚ ਗੈਰ ਤਬੀਅਤ ਕੈਫੀਅਤ ਦਾ ਸਾਹਮਣਾ ਹੈ ਜਿਹਦੀ ਵਜ੍ਹਾ ਨਾਲ ਗਜ਼ਾ ਕੁਵਤ ਬਖਸ਼ ਸਾਬਤ ਨਹੀਂ ਹੋ ਰਹੀ। ਬੇਟਾ ਜੀ, ਤੁਸੀਂ ਆਪਣੀ ਮੌਜੂਦਾ ਗਜ਼ਾ ਨੂੰ ਫੌਰਨ ਤਰਕ ਕਰੋ ਕਿਉਂਕਿ ਇਹ ਗਜ਼ਾ ਤੁਹਾਡੇ ਲਈ ਮੌਜੂ ਨਹੀਂ, ਇਹਦੇ ਨਾਲ ਜਿਸਮ ਦੀ ਹਿੱਦਤ ਵੱਧ ਜਾਏਗੀ। ਮੈਂ ਤੁਹਾਡੇ ਲਈ ਮੌਜੂਦ ਦਵਾਈ ਪਾਰਸਲ ਕਰਾਈ ਹੈ ਜਿਗਰ ਤੇ ਮੇਦਾ ਦਰੁਸਤ ਹੋ ਜਾਏਗੇ ਤੇ ਜਿੰਦੇ ਬਾਅਦ ਗਜ਼ਾ ਜੁਜ਼ੇ ਬਦਨ ਹੋ ਕੇ ਤੁਹਾਡਾ ਜਿਸਮ ਸਡੋਲ ਤੇ ਭਰ ਜਾਏਗਾ। ਲਿਹਾਜ਼ਾ ਇਹਦੇ ਨਾਲ ਹੀ ਹਰ ਕਿਸਮ ਦੀ ਕਮਜ਼ੋਰੀ ਤੇ ਥਕਣ ਵੀ ਦੂਰ ਹੋ ਜਾਏਗੀ ਇਨਸ਼ਾਅੱਲਾ।
4: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਭੈਣੋ ਤੇ ਭਰਾਓ, ਤੁਹਾਡੀ ਈਮੇਲ ਤੇ SMS ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਔਰ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਤੁਹਾਡੇ ਤਿੱਬੀ ਮਸ਼ਵਰੇ ਤੁਹਾਨੂੰ ਦੇ ਰਹੇ ਨੇ। ਪਰ ਉਸ ਤੋਂ ਪਹਿਲੇ ਅੱਧੀ ਛੁੱਟੀ ਹੋ ਗਈ ਏ, ਇਸ ਲਈ ਹੁਣ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0427727170। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2628। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਪੈਣਾ ਤੇ ਭਰਾਓ, ਪਤਾ ਤੁਸੀਂ ਨੋਟ ਕਰ ਲਿਆ, ਨੰਬਰ ਤੁਸੀਂ ਨੋਟ ਕਰ ਲਿਆ। ਹੁਣ ਦੁਬਾਰਾ ਸਿਲਸਿਲਾ ਸ਼ੁਰੂ ਹੁੰਦਾ ਹੈ ਜੀ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ ਦਾ। ਸੁਲੇਮਾਨ ਸਾਹਿਬ
5: ਜੀ ਜੀ,
4: ਹਰ ਇਨਸਾਨ ਦੇ ਕੋਲ ਦਿਲ ਔਰ ਦਿਮਾਗ ਹੁੰਦੇ ਨੇ, ਬੰਦੇ ਕੋਲ ਦੋ ਚੀਜ਼ਾਂ ਮੌਜੂਦ ਨੇ ਤੇ ਗੱਲ ਕਿਹਦੀ ਮੰਨਣੀ ਚਾਹੀਦੀ ਹੈ?
5: ਸਹਿਮਾ ਜੀ, ਦਿਲ ਖੁਆਇਸ਼ਾਤ ਦਾ ਮਰਕਜ਼ ਹੈ ਤੇ ਦਿਮਾਗ ਖੁਆਇਸ਼ਾਤ ਨੂੰ ਬੈਲੈਂਸ ਕਰਦਾ ਹੈ। ਮਸਲਨ ਦਿਲ ਕਰਦਾ ਹੈ ਕਿ ਬੰਦੇ ਕੋਲ ਬਹੁਤ ਸਾਰੀ ਦੌਲਤ ਹੋਵੇ, ਹੁਣ ਦਿਮਾਗ ਦੱਸੇਗਾ ਕਿ ਦੌਲਤ ਕਿਸ ਤਰ੍ਹਾਂ ਹਾਸਲ ਹੋ ਸਕਦੀ ਹੈ, ਇਹਦਾ ਸਹੀ ਤਰੀਕਾ ਕੀ ਹੈ ਤੇ ਗਲਤ ਤਰੀਕਾ ਕੀ ਹੈ। ਸਹਿਮਾ ਜੀ, ਦਿਮਾਗ ਦੇ ਬਗੈਰ ਕੀਤੇ ਗਏ ਫੈਸਲੇ ਅਮੂਮਨ ਗਲਤ ਤੇ ਨੁਕਸਾਨਦੇਹ ਹੁੰਦੇ ਨੇ।
4: ਓਹੋ, ਮੇਰਾ ਤਾਂ ਜੋ ਦਿਲ ਕਰਦਾ ਮੈਂ ਉਹ ਕਰਨੀ ਆ।
5: ਸਹਿਮਾ ਜੀ, ਹੁਣ ਥੋੜੀ ਦਿਮਾਗ ਨੂੰ ਵੀ ਸਹਿਮਤ ਦੇ ਲਿਆ ਕਰੋ
4: ਜੀ। ਬਿਲਕੁਲ ਬਿਲਕੁਲ, ਤੁਸੀਂ ਠੀਕ ਹੈ, ਇਹ ਤਾਂ ਬਹੁਤ ਜ਼ਰੂਰੀ ਹੈ ਸਹਿਮਾ ਸਾਹਿਬ। ਅਗਲੀ ਚੀਜ਼ ਜਿਹੜੀ ਈਮੇਲ ਹੈ, ਔਰ ਰਿਆਜ਼ ਅਹਿਮਦ ਸਾਹਿਬ ਨੇ ਤਾਰੀਫ ਕੀਤੀ ਹੈ, ਲਿਖਦੇ ਨੇ ਕਿ ਮੇਰਾ ਛੋਟਾ ਭਾਈ ਜੀ ਦੀ ਸ਼ਾਦੀ ਨੂੰ ਤਕਰੀਬਨ 5 ਸਾਲ ਹੋ ਗਏ ਨੇ, ਬੇ ਔਲਾਦੀ ਦੀ ਬਿਮਾਰੀ ਦਾ ਸ਼ਿਕਾਰ ਹੈ। ਅਸੀਂ ਉਹਦਾ ਬਹੁਤ ਇਲਾਜ ਕਰਵਾਇਆ ਪਰ ਕੋਈ ਉਮੀਦ ਨਜ਼ਰ ਨਹੀਂ ਆਈ। ਹੁਣ ਸਾਰੇ ਇਹੀ ਕਹਿੰਦੇ ਨੇ ਕਿ ਬੱਚਾ ਗੋਦ ਲੈ ਲਓ। ਸੁਲੇਮਾਨ ਸਾਹਿਬ, ਮੈਂ ਆਪਣੇ ਭਾਈ ਦੀ ਰਿਪੋਰਟ ਵੀ ਕੱਲੀਏ, ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਅਸੀਂ ਇਸ ਮਸਲਾ ਕੋਈ ਹੱਲ ਹੈ ਜਾਂ ਨਹੀਂ। ਜੀ ਸੁਲੇਮਾਨ ਸਾਹਿਬ।
5: ਰਿਆਜ਼ ਭਾਈ, ਮੈਂ ਤੁਹਾਡੇ ਭਾਈ ਦੀ ਰਿਪੋਰਟਸ ਦੇਖੀਆਂ ਨੇ, ਮੈਨੂੰ ਸਮਝ ਨਹੀਂ ਆ ਰਹੀ ਕਿ ਤੁਹਾਡੇ ਭਾਈ ਦੀ ਪ੍ਰੋਬਲਮ ਅਜੇ ਤੱਕ ਠੀਕ ਕਿਉਂ ਨਹੀਂ ਹੋਈ। ਮੇਰੇ ਮੁਹਤਰਮ, ਸਾਡੇ ਹਰਬਲ ਇਲਾਜ ਨਾਲ ਤੇ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਬੇਉਲਾਦੀ ਤੋਂ ਛੁਟਕਾਰਾ ਮਿਲ ਗਿਆ ਹੈ। ਬਹਰਹਾਲ, ਤੁਸੀਂ ਪਰੇਸ਼ਾਨ ਨਾ ਹੋਵੋ ਤੇ ਆਪਣੇ ਭਾਈ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਉਹਦੀ ਕੈਫੀਅਤ ਤੇ ਤਬੀਅਤ ਦੇ ਮੁਤਾਬਿਕ ਉਹਦੇ ਲਈ ਦਵਾਈ ਤਰਤੀਬ ਦੇ ਸਕਾਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਮਸਲਾ ਠੀਕ ਹੋ ਜਾਵੇਗਾ ਤੇ ਇਨਸ਼ਾਅੱਲਾ ਖੁਦਾ ਮੁਰਾਦਾਂ ਨੂੰ ਪੂਰਾ ਕਰੇਗਾ।
4: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਜੀ, ਕਿਉਂ ਨਹੀਂ, ਸੋਹਣਾ ਰੱਬ ਬਹੁਤ ਹੀ ਮਿਹਰਬਾਨ ਹੈ, ਉਹੀ ਬੇਮੁਰਾਦਾਂ ਨੂੰ ਬਾਮੁਰਾਦ ਕਰਦਾ। ਸੁਲੇਮਾਨ ਸਾਹਿਬ
5: ਜੀ ਜੀ,
4: ਕਸੋਟੀ ਦਾ ਇੱਕ ਹੋਰ ਸਵਾਲ ਪੁੱਛਾਂ?
5: ਜੀ ਜ਼ਰੂਰ ਪੁੱਛੋ, ਨਾਲੇ ਜੀ ਇਜ਼ਾਫਾ ਹੋ ਜਾਏਗਾ।
4: ਸੁਲੇਮਾਨ ਸਾਹਿਬ
5: ਜੀ ਜੀ,
4: ਫਲਾਂ ਵਿੱਚੋਂ ਕਿਹੜਾ ਫਲ ਸਭ ਤੋਂ ਜ਼ਿਆਦਾ ਕੀਮਤੀ ਹੈ ਤੇ ਸਭ ਤੋਂ ਜ਼ਿਆਦਾ ਅਨਮੋਲ?
5: ਸਹਿਮਾ ਜੀ, ਦੁਨੀਆਂ 'ਚ ਉਲਾ ਤੋਂ ਜ਼ਿਆਦਾ ਕੀਮਤੀ ਤੇ ਅਨਮੋਲ ਫਲ ਕੋਈ ਵੀ ਨਹੀਂ।
4: ਵਾਹ, ਬਿਲਕੁਲ ਠੀਕ, 100% ਨੰਬਰ ਤੁਹਾਨੂੰ ਦਿੰਦੀ ਹਾਂ। ਸੁਲੇਮਾਨ ਸਾਹਿਬ, ਉਲਾ ਤੋਂ ਜ਼ਿਆਦਾ ਕੋਈ ਸ਼ੈ ਕੀਮਤੀ ਨਹੀਂ ਹੋ ਸਕਦੀ। ਸੁਲੇਮਾਨ ਸਾਹਿਬ, ਅਗਲੀ ਜੀ ਜਿਹੜੀ ਈਮੇਲ ਹੈ ਉਹ ਸਾਨੂੰ ਭੇਜੀ ਹੈ ਰਾਗਿਬ ਸਾਹਿਬ ਨੇ, ਤਾਰੀਫ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਕੁਝ ਦਿਨਾਂ ਤੋਂ ਜਿਸਮਾਨੀ ਕਮਜ਼ੋਰੀ, ਤੱਕਣ ਤੇ ਲੱਤਾਂ 'ਚ ਹਲਕਾ ਹਲਕਾ ਦਰਦ ਮਹਿਸੂਸ ਹੁੰਦਾ ਹੈ
5: ਜੀ ਜੀ,
4: ਤੇ ਭੁੱਖ ਹਾਲਾਂਕਿ ਬਹੁਤ ਲੱਗਦੀ ਹੈ ਤੇ ਮੈਂ ਕੁਝ ਨਾ ਕੁਝ ਖਾਂਦਾ ਹੀ ਰਹਿੰਦਾ ਵਾਂ, ਨੀਂਦ ਵੀ ਪੂਰੀ ਤਰ੍ਹਾਂ ਨਹੀਂ ਆਉਂਦੀ ਤੇ ਮੂੰਹ ਦਾ ਜ਼ਾਇਕਾ ਵੀ ਅਜੀਬ ਜਿਹਾ ਹੋ ਗਿਆ, ਬਰਾਏ ਮਿਹਰਬਾਨੀ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ,
5: ਭਾਈ ਜੀ, ਭੁੱਖ ਜ਼ਿਆਦਾ ਲੱਗਣ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਸਿਹਤ ਠੀਕ ਹੈ ਤੇ ਤੁਹਾਨੂੰ ਕਮਜ਼ੋਰੀ ਨਹੀਂ ਹੋਣੀ ਚਾਹੀਦੀ। ਮੇਰੇ ਮੁਹਤਰਮ, ਤੁਸੀਂ ਜਿਹੜੀ ਅਲਾਮਤਾਂ ਤਹਿਰੀਰ ਕੀਤੀਆਂ ਨੇ ਉਹਦੇ ਮੁਤਾਬਿਕ ਮੇਰੀ ਇਬਤਦਾਈ ਤਸ਼ਖੀਸ ਇਹ ਵੇ ਕਿ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ, ਲਿਹਾਜ਼ਾ ਤੁਸੀਂ ਫੌਰੀ ਤੌਰ 'ਤੇ ਆਪਣਾ ਸ਼ੂਗਰ ਟੈਸਟ ਕਰਾਓ ਤਾਂ ਕਿ ਸਹੀ ਸੂਰਤ ਹਾਲ ਦਾ ਇਲਮ ਹੋ ਸਕੇ। ਮੇਰੇ ਭਾਈ, ਜਿਸਮਾਨੀ ਕਮਜ਼ੋਰੀ ਅਤੇ ਭੁੱਖ ਦੀ ਜ਼ਿਆਦਤੀ ਇਹ ਦੋਨੋਂ ਹੀ ਸ਼ੂਗਰ ਦੀ ਵਾਜ਼ਿਆ ਅਲਾਮਤ ਨੇ, ਬਹਰਹਾਲ ਟੈਸਟ ਬਹੁਤ ਜ਼ਰੂਰੀ ਹੈ। ਮੁਹਤਰਮ, ਮੈਂ ਤੁਹਾਨੂੰ ਹਦਾਇਤ ਕਰਾਂਗਾ ਕਿ ਤੁਸੀਂ ਸ਼ੂਗਰ ਦੀ ਹਾਲਤ 'ਚ ਬਿਲਕੁਲ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਇਬਤਦਾਈ ਮਰਹਲੇ 'ਤੇ ਹੀ ਇਲਾਜ ਸ਼ੁਰੂ ਹੋ ਜਾਏ ਤੇ ਬਿਮਾਰੀ ਦੀ ਰੋਕਥਾਮ ਵਿੱਚ ਬਹੁਤ ਕਾਮਯਾਬੀ ਮਿਲਦੀ ਹੈ। ਦੂਜੀ ਗੱਲ ਇਹ ਵੇ ਕਿ ਜੜੀ ਬੂਟੀਆਂ ਨਾਲ ਨਾ ਸਿਰਫ ਸ਼ੂਗਰ ਬਿਲਕੁਲ ਕੰਟਰੋਲ ਹੋ ਜਾਂਦੀ ਹੈ ਬਲਕਿ ਜਿਸਮਾਨੀ ਕਮਜ਼ੋਰੀ, ਥਕਣ, ਸੁਸਤੀ ਅਤੇ ਜਿਸਮਾਨੀ ਦਰਦ ਵੀ ਠੀਕ ਹੋ ਜਾਂਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਟੈਸਟ ਕਰਾਉਣ ਤੋਂ ਬਾਅਦ ਮੇਰੇ ਨਾਲ ਜ਼ਰੂਰ ਰਾਬਤਾ ਕਰਨਾ, ਮੈਂ ਤੁਹਾਡੇ ਲਈ ਮੌਜੂਦ ਦਵਾਈ ਪਾਰਸਲ ਕਰਵਾ ਦਿਆਂਗਾ।
4: ਜੀ ਜੀ, ਬਿਲਕੁਲ ਇਹੀ ਗੱਲ ਹੈ ਸੁਲੇਮਾਨ ਸਾਹਿਬ, ਇਹ ਸ਼ੂਗਰ ਜਿਹੜੀ ਬੋਲਣ 'ਚ ਮਿੱਠੀ
5: ਜੀ
4: ਤੇ ਲੱਗਣ 'ਚ ਬਹੁਤ ਹੀ ਕੌੜੀ ਤੇ ਬੁਰੀ ਬਿਮਾਰੀ ਹੈ। ਸੁਲੇਮਾਨ ਸਾਹਿਬ, ਇਹਦੇ ਲਈ ਜਿਹੜੇ ਕੋਈ ਖਾਸ ਤੁਸੀਂ ਦਵਾਈਆਂ ਬਣਾਈਆਂ ਨੇ, ਇਹਦੀ ਰੋਕਥਾਮ ਕਿੰਝ ਹੋ ਸਕਦੀ ਹੈ?
5: ਸਹਿਮਾ ਜੀ, ਸ਼ੂਗਰ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਬਰ ਵਕਤ ਇਲਾਜ ਕਰਾਇਆ ਜਾਏ, ਦਵਾ ਦੀ ਪਾਬੰਦੀ ਕੀਤੀ ਜਾਏ, ਅਤੇ ਹਰ ਪਰਹੇਜ਼ ਦੇ ਨਾਲ ਨਾਲ ਇਹਤਿਆਤੀ ਤਦਾਬੀਰ 'ਤੇ ਸਖਤੀ ਨਾਲ ਅਮਲ ਕੀਤਾ ਜਾਵੇ, ਫਿਰ ਬੰਦਾ ਇੱਕ ਨਾਰਮਲ ਲਾਈਫ ਗੁਜ਼ਾਰਨ ਦੇ ਕਾਬਿਲ ਹੋ ਜਾਂਦਾ ਹੈ
4: ਜੀ। ਬਿਲਕੁਲ, ਇਹ ਤਾਂ ਜ਼ਰੂਰੀ ਹੈ। ਸੁਲੇਮਾਨ ਸਾਹਿਬ, ਅਗਲੀ ਚਿੱਠੀ ਜਿਹੜੀ, ਅਗਲੀ ਜਿਹੜੀ ਸਾਡੀ ਈਮੇਲ ਹੈ
5: ਜੀ ਜੀ,
4: ਉਹ ਸ਼ੂਗਰ ਦੇ ਮਨਫੀ ਅਸਰਾਂ ਦੇ ਹਵਾਲੇ ਨਾਲ ਹੈ।
5: ਅੱਛਾ,
4: ਜਿਹੜੀ ਆਸਿਫ ਰਮਜ਼ਾਨ ਸਾਹਿਬ ਨੇ ਤਹਿਰੀਰ ਕੀਤੀ ਹੈ
5: ਜੀ ਜੀ।
4: ਲਿਖਦੇ ਨੇ, ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 40 ਸਾਲ ਹੈ, ਮੈਨੂੰ 3 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ, ਦਵਾਈ ਤੇ ਬਾਕਾਇਦਗੀ ਨਾਲ ਲੈਣਾ ਵਾ, ਲੇਕਿਨ ਹੁਣ ਮਸਲਾ ਇਹ ਵੇ ਕਿ ਤਵਾਨਾਈ, ਐਨਰਜੀ ਤੇ ਜਿਸਮਾਨੀ ਕੁਵਤ ਬਿਲਕੁਲ ਘੱਟ ਗਈ ਹੈ। ਮੈਂ ਤਾਕਤ ਦੀ ਗੋਲੀਆਂ ਤੇ ਟੀਕੇ ਦਾ ਕੋਰਸ ਵੀ ਕਰਵਾਇਆ
5: ਜੀ,
4: ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਜ਼ਹਿਨੀ ਤੌਰ ਤੇ ਬਹੁਤ ਫਿਕਰਮੰਦ ਤੇ ਪਰੇਸ਼ਾਨ ਹਾਂ, ਪਰ ਮੈਨੂੰ ਉਮੀਦ ਹੈ ਕਿ ਤੁਹਾਡੇ ਕੋਲ ਇਸ ਕਮਜ਼ੋਰੀ ਦਾ ਜ਼ਰੂਰ ਕੋਈ ਨਾ ਕੋਈ ਇਲਾਜ ਹੋਵੇਗਾ। ਬਰਾਏ ਮਿਹਰਬਾਨੀ ਕੋਈ ਇਹੋ ਜਿਹੀ ਅਜ਼ਮੂਦਾ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਕੁਵਤ ਬੜ ਜਾਵੇ ਤੇ ਸ਼ੂਗਰ ਮੁੱਕ ਜਾਵੇ ਜੀ। ਸੁਲੇਮਾਨ
5: ਸਾਹਿਬ, ਭਾਈ ਅਕਸਰ ਲੋਕਾਂ ਦਾ ਇਹ ਖਿਆਲ ਹੁੰਦਾ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਤੇ ਉਜ਼ਲਾਤੀ ਕਮਜ਼ੋਰੀ ਨਾਕਾਬਲੇ ਇਲਾਜ ਹੈ, ਐਸੇ ਲਈ ਉਹ ਇਲਾਜ ਵੱਲ ਤਵੱਜੋ ਨਹੀਂ ਕਰਦੇ ਤੇ ਉਹਨਾਂ ਦੀ ਬਿਮਾਰੀ ਹੌਲੀ ਹੌਲੀ ਵੱਧਦੀ ਜਾਂਦੀ ਹੈ। ਲੇਕਿਨ ਜਿਹੜੇ ਮਰਦ ਆਪਣੀ ਅਸਾਬੀ ਕਮਜ਼ੋਰੀ ਤੇ ਬਰ ਵਕਤ ਤਵੱਜੋ ਦਿੰਦੇ ਨੇ, ਉਹਨਾਂ ਦੀ ਲਾਈਫ ਬਿਲਕੁਲ ਡਿਸਟਰਬ ਨਹੀਂ ਹੁੰਦੀ ਤੇ ਉਹ ਨਾਰਮਲ ਲੋਕਾਂ ਦੀ ਤਰ੍ਹਾਂ ਆਪਣੇ ਫਰਜ਼ ਪੂਰੇ ਕਰਦੇ ਨੇ। ਮੇਰੇ ਮੋਹਤਰਮ ਭਾਈ, ਯਾਦ ਰੱਖੋ ਕਿ ਮੁਦਰੇ ਸਿਹਤ ਗੋਲੀਆਂ ਜਾਂ ਦੂਸਰੀਆਂ ਚੀਜ਼ਾਂ ਵਕਤੀ ਆਰਾਮ ਤੇ ਦਿੰਦੀਆਂ ਨੇ, ਲੇਕਿਨ ਇਹਨਾਂ ਚੀਜ਼ਾਂ ਦੇ ਇਸਤੇਮਾਲ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਹੀ ਬਿਹਤਰ ਹੈ। ਮੇਰੇ ਪਿਆਰੇ ਭਾਈ, ਮੈਂ ਤੁਹਾਡੇ ਲਈ ਇੱਕ ਖਾਸ ਦਵਾਈ ਬਣਾਈ ਹੈ ਜਿਹੜੀ ਬੇਜ਼ਰਰ ਮੁਸਰ ਜਿਹੜੀ ਬੂਟੀਆਂ ਦਾ ਮਜਮੂਆ ਹੈ। ਤੁਸੀਂ ਇਸ ਦਵਾਈ ਨੂੰ ਹਸਬੇ ਹਦਾਇਤ ਇਸਤੇਮਾਲ ਕਰਨਾ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਜਿਸਮ ਵਿੱਚ ਕੁਵਤ ਤੇ ਤਾਕਤ ਭਰ ਜਾਏਗੀ ਇਨਸ਼ਾਅੱਲਾ।
4: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ
5: ਜੀ ਜੀ,
4: SMS ਤੇ ਈਮੇਲ ਜਿਹੜੀਆਂ ਨੇ ਉਹ ਪੜ੍ਹਨ ਤੇ ਬੜਾ ਦਿਲ ਕਰਦਾ, ਪਰ ਮੈਂ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ। ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸੀਂ ਤਸ਼ਰੀਫ ਲਿਆਏ ਤੇ ਆਪਣੀ ਕੀਮਤੀ ਰਾਏ ਤੋਂ ਆਗਾਹ ਫਰਮਾਇਆ। ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ।
5: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
4: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਸਾਡੇ ਨਾਲ ਰਾਬਤਾ ਕਰੋ। ਸਾਡਾ ਪਤਾ ਇਹ ਵੇ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772760, ਯਾਨੀ 0423772710, ਮੋਬਾਈਲ ਨੰਬਰ ਹੈ 0300414 2608, ਯਾਨੀ 0300414268, ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@lhr.com। ਇਸਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦਵੋ ਇਜਾਜ਼ਤ, ਅਗਲੇ ਪ੍ਰੋਗਰਾਮ ਚ ਫੇਰ ਮੁਲਾਕਾਤ ਹੋਏਗੀ। ਆਪਣਾ ਬਹੁਤ ਧਿਆਨ ਰੱਖਣਾ, ਤੁਹਾਨੂੰ ਆਪਣੀ ਦੁਆਵਾਂ ਚ ਯਾਦ ਰੱਖਣੇ ਆ। ਰੱਬ ਰਾਖਾ।
0: ਸੁਰੋਰ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।

0: ਕਿਹੜੀ ਯਾਦਾਸ਼ ਜੀ, ਯਾਦ ਕੁਝ ਰਿਹਾ ਹੀ ਨਹੀਂ ਤੇ ਨਹੀਂ ਨਹੀਂ ਤਿਆਰੀਆਂ ਕਿਹੜੀਆਂ ਕਰਨੀਆਂ ਜੀ, ਹੁਣ ਤੇ ਬਹੁਤ ਬੜੇ ਹੋ ਗਏ ਚੱਲ ਦੇਖਦੇ ਹਾਂ ਫਿਰ। ਹੋਰ ਸੁਣਾਓ ਤਬੀਅਤ ਸਿਹਤ ਠੀਕ ਹੈ? ਕਿਹੜੀ ਇੱਕ ਚੀਜ਼ ਕੁਰਬਾਨ ਕਰ ਸੋ
1: ਬਗੈਰ
0: ਪੈਸੇ ਤੋਂ ਰਿਸ਼ਤੇਦਾਰੀ ਵੀ ਕੋਈ ਨੀ ਹੋਣੀ? ਜੀ ਠੀਕ ਹੋ ਗਏ ਜੀ। ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ ਤੁਸੀਂ ਕਾਲ ਲਾਇਆ ਜੀ। 051-111-000-101 ਅਸਲਾਮ ਵਾਲੇਕੁਮ। ਹੈਲੋ ਵਾਲੇਕੁਮ ਅਸਲਾਮ ਜੀ, ਕੌਣ? ਸ਼ੁਕਰ ਅੱਲਾ ਕਾ, ਨਾਮ ਦੁਬਾਰਾ ਬਤਾਏ। ਅਕਸਾ ਐਬਟਾਬਾਦ ਸੇ, ਐਬਟਾਬਾਦ ਸੇ ਜੀ। ਪਹਿਲੀ ਦਫ਼ਾ ਕਾਲ ਕੀ ਹੈ? ਅੱਛਾ, ਕਿਸ ਚੀਜ਼ ਨੇ ਆਪਕੋ ਮਜਬੂਰ ਕਰ ਦੀਏ ਕਾਲ ਕਰਨੇ ਪੇ? ਅੱਛਾ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਟੋਪਿਕ ਕੇ ਹਵਾਲੇ ਸੇ ਕਿਆ ਕਹਿਣਾ ਚਾਹੇਂਗੇ, ਪੈਸ਼ਨ ਯਾ ਕਿ ਫਿਰ ਪੈਸਾ ਸੈਕਰੀਫਾਈਸ ਕਰਨਾ ਪੜ ਜਾਏ? ਮੈਂ ਕਹਿ ਰਹਾ ਹੂੰ ਕਿ ਟੋਪਿਕ ਹੈ ਕਿ ਇੱਕ ਚੀਜ਼ ਅਗਰ ਆਪਕੋ ਸੈਕਰੀਫਾਈਸ ਕੁਰਬਾਨ ਕਰਨੀ ਪੜ ਜਾਏ, ਪੈਸਾ ਯਾ ਪੈਸ਼ਨ, ਤੋ ਕਿਆ ਕਰੇਂਗੇ? ਪੈਸਾ। ਅੱਛਾ ਚਲੇ ਜੀ, ਠੀਕ ਹੈ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਆਪਕੀ ਕਾਲ ਕਾ ਜੀ। ਪੈਸਾ ਪੈਸਾ ਸਹੀ ਆਖਣੀ ਤੁਸੀਂ, ਅੱਛੋ ਬੋ ਨਾ।